0: ਇੱਕ ਵਾਰ ਇੱਕ ਪਰਿਵਾਰਕ ਆਦਮੀ ਜੋ ਕਿ ਸਿੱਖ ਸੀ ਸੱਤਵੇਂ ਗੁਰੂ ਗੁਰੂ ਹਰਿਰਾਏ ਜੀ ਦੇ ਦਰਸ਼ਨਾਂ ਲਈ ਆਇਆ। ਉਹ ਹੱਥੀਂ ਕਿਰਤ ਕਰਦਾ ਸੀ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਜਦੋਂ ਉਹ ਗੁਰੂ ਜੀ ਦੇ ਕੋਲ ਆਇਆ ਤਾਂ ਉਹ ਬਹੁਤ ਦੁਖੀ ਸੀ। ਉਹ ਗੁਰੂ ਜੀ ਦੇ ਸਾਹਮਣੇ ਆਇਆ ਅਤੇ ਉਸਨੇ ਕਿਹਾ,
1: ਹੇ ਸੱਚੇ ਪਾਤਸ਼ਾਹ, ਮੈਂ ਕਈ ਸਾਲਾਂ ਤੋਂ ਸਭ ਕੁਝ ਛੱਡ ਕੇ ਤੁਹਾਡੀ ਸੇਵਾ ਵਿੱਚ ਆਉਣ ਲਈ ਤਰਸ ਰਿਹਾ ਹਾਂ। ਮੈਂ ਤੁਹਾਡੀ ਸੇਵਾ ਕਰਕੇ ਪ੍ਰਲੋਕ ਵਿੱਚ ਮੁਕਤੀ ਪ੍ਰਾਪਤ ਕਰਨਾ ਚਾਹੁੰਦਾ ਹਾਂ। ਮੇਰਾ ਇੱਕ ਪੁੱਤਰ ਸੀ ਜੋ ਇੱਕ ਹੋਣਹਾਰ ਨੌਜਵਾਨ ਬਣ ਗਿਆ ਸੀ। ਮੈਨੂੰ ਉਮੀਦ ਸੀ ਕਿ ਉਹ ਆਪਣੀ ਮਾਂ ਅਤੇ ਆਪਣੇ ਭਰਾ ਭੈਣ ਦੀ ਦੇਖਭਾਲ ਲਈ ਘਰ ਦੇ ਫਰਜ਼ ਨਿਭਾਏਗਾ, ਪਰ ਉਹ ਅਕਾਲ ਚਲਾਣਾ ਕਰ ਗਿਆ। ਮੇਰੀਆਂ ਉਮੀਦਾਂ ਟੁੱਟ ਗਈਆਂ, ਮੈਂ ਗੁਆਚ ਗਿਆ ਹਾਂ ਅਤੇ ਮੈਨੂੰ ਪਤਾ ਨਹੀਂ ਕਿ ਕੀ ਕਰਨਾ ਹੈ। ਮੈਂ ਹਮੇਸ਼ਾ ਪਰੇਸ਼ਾਨ ਰਹਿੰਦਾ ਹਾਂ। ਮੈਂ ਕੀ ਕਰ ਸਕਦਾ ਹਾਂ?
0: ਫਿਰ ਗੁਰੂ ਜੀ ਨੇ ਉਹਨੂੰ ਪੁੱਛਿਆ ਕਿ ਉਸਦੇ ਪਰਿਵਾਰ 'ਚ ਕਿੰਨੇ ਮੈਂਬਰ ਹਨ, ਉਹ ਰੋਜ਼ੀ ਰੋਟੀ ਕਮਾਉਣ ਲਈ ਕੀ ਕਰਦਾ ਹੈ।
1: ਹੇ ਸੱਚੇ ਪਾਤਸ਼ਾਹ, ਮੇਰੇ ਦੋ ਛੋਟੇ ਪੁੱਤਰ ਅਤੇ ਇੱਕ ਧੀ ਹੈ ਅਤੇ ਮੇਰੀ ਪਤਨੀ ਉਹਨਾਂ ਦੀ ਮਾਂ। ਮੈਂ ਪਰਿਵਾਰ ਦਾ ਪੰਜਵਾਂ ਮੈਂਬਰ ਹਾਂ। ਜਿੱਥੋਂ ਤੱਕ ਪੈਸੇ ਦੀ ਗੱਲ ਹੈ, ਮੈਂ ਜੋ ਵੀ ਕਮਾਉਂਦਾ ਹਾਂ ਉਹ ਸਾਡੇ ਸਾਰਿਆਂ ਦਾ ਢਿੱਡ ਭਰਨ ਵਿੱਚ ਖਰਚ ਹੋ ਜਾਂਦਾ ਹੈ।
0: ਫਿਰ ਗੁਰੂ ਜੀ ਨੇ ਉਸਨੂੰ ਉਪਦੇਸ਼ ਦਿੱਤਾ ਕਿ ਜੇ ਸੱਚਮੁੱਚ ਗੁਰੂ ਦੀ ਸੇਵਾ ਕਰਨ ਦੀ ਇੱਛਾ ਹੈ ਤਾਂ ਤੁਰੰਤ ਸ਼ੁਰੂ ਕਰੋ, ਆਪਣੀ ਕਿਰਤ ਕਰੋ, ਤਾਂ ਉਹਨਾਂ ਦੀ ਸੰਭਾਲ ਵਾਹਿਗੁਰੂ 'ਤੇ ਛੱਡ ਦਿਓ। ਜੋ ਸਾਰਿਆਂ ਲਈ ਪ੍ਰਦਾਨ ਕਰਦਾ ਹੈ ਉਹ ਉਹਨਾਂ ਦੀ ਦੇਖਭਾਲ ਕਰੇਗਾ ਅਤੇ ਉਹੀ ਪਰਮਾਤਮਾ ਤੁਹਾਡੀ ਵੀ ਦੇਖਭਾਲ ਕਰੇਗਾ। ਤੁਸੀਂ ਹੁਣ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹੋ।
1: ਹੇ ਸੱਚੇ ਪਾਤਸ਼ਾਹ, ਹੋ ਸਕਦਾ ਕਿ ਮੇਰੇ ਵਿਚਾਰ ਵਿਚਕਾਨੇ ਹੋਣ, ਪਰ ਮੈਨੂੰ ਲੱਗਦਾ ਕਿ ਮੇਰੇ ਬਿਨਾਂ ਉਹ ਬਚ ਨਹੀਂ ਸਕਣਗੇ। ਤੁਸੀਂ ਗੁਰੂ ਹੋ, ਸਭ ਕੁਝ ਤੁਹਾਡੇ ਹੁਕਮ ਵਿੱਚ ਹੈ। ਕਿਰਪਾ ਕਰਕੇ ਮੈਨੂੰ ਕੁਝ ਦਿਖਾਓ ਤਾਂ ਜੋ ਮੈਨੂੰ ਵਿਸ਼ਵਾਸ ਹੋ ਸਕੇ।
0: ਗੁਰੂ ਜੀ ਜਾਣਦੇ ਸਨ ਕਿ ਵਿਸ਼ਵਾਸ ਦਾ ਸਬੂਤ ਦੇਣ ਦੀ ਲੋੜ ਨਹੀਂ ਹੈ। ਇਸ ਦੇ ਬਜਾਏ ਉਹਨਾਂ ਨੇ ਹਦਾਇਤ ਦਿੱਤੀ, ਮੈਂ ਤੁਹਾਨੂੰ ਉਸ ਅਕਾਲ ਪੁਰਖ ਬਾਰੇ ਸਿਖਾਵਾਂਗਾ, ਪਰ ਪਹਿਲਾਂ ਮੇਰੇ ਲਈ ਇੱਕ ਕੰਮ ਕਰੋ। ਇਹ ਚਿੱਠੀ ਮੇਰੇ ਇੱਕ ਸਿੱਖ ਨੂੰ ਪਹੁੰਚਾ ਦਿਓ, ਪਰ ਤੁਹਾਡੇ ਵਾਪਸ ਆਉਣ ਤੋਂ ਪਹਿਲਾਂ ਯਕੀਨੀ ਬਣਾਓ ਕਿ ਉਸਨੇ ਪੂਰੀ ਚਿੱਠੀ ਪੜ੍ਹ ਲਈ ਹੈ।
1: ਕਿਰਪਾ ਕਰਕੇ ਮੈਨੂੰ ਚਿੱਠੀ ਦਿਓ, ਮੈਂ ਉਸੇ ਤਰ੍ਹਾਂ ਹੀ ਕਰਾਂਗਾ ਜਿਵੇਂ ਤੁਸੀਂ ਹੁਕਮ ਦਿੱਤਾ ਹੈ।
0: ਇਸ ਲਈ ਇਹ ਜਾਣੇ ਬਿਨਾਂ ਕਿ ਚਿੱਠੀ ਵਿੱਚ ਕੀ ਸੀ, ਉਸਨੇ ਉਹ ਚਿੱਠੀ ਉਸ ਸਿੱਖ ਨੂੰ ਦਿੱਤੀ ਜਿਸ ਬਾਰੇ ਉਸਨੂੰ ਹਦਾਇਤ ਕੀਤੀ ਗਈ ਸੀ।
1: ਗੁਰੂ ਮਹਾਰਾਜ ਨੇ ਮੈਨੂੰ ਤੁਹਾਨੂੰ ਇਹ ਸੰਦੇਸ਼ ਦੇਣ ਲਈ ਭੇਜਿਆ ਹੈ। ਗੁਰੂ ਜੀ ਮੈਨੂੰ ਇੱਕ ਪਾਠ ਸਿਖਾਉਣਗੇ, ਪਰ ਪਹਿਲਾਂ ਮੈਂ ਇਹ ਵੇਖਣਾ ਹੈ ਕਿ ਤੁਸੀਂ ਇਹ ਚਿੱਠੀ ਪੜ੍ਹੀ ਹੈ। ਕਿਰਪਾ ਕਰਕੇ ਹੁਣ ਇਸ ਨੂੰ ਪੂਰੀ ਤਰ੍ਹਾਂ ਪੜ੍ਹੋ ਤਾਂ ਜੋ ਮੈਂ ਗੁਰੂ ਕੋਲ ਵਾਪਸ ਜਾ ਸਕਾਂ।
2: ਗੁਰੂ ਤੋਂ ਇਹ ਸੰਦੇਸ਼ ਪ੍ਰਾਪਤ ਕਰਕੇ ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ। ਜਿਹੜਾ ਆਦਮੀ ਤੁਹਾਡੇ ਕੋਲ ਇਹ ਚਿੱਠੀ ਲਿਆਇਆ ਹੈ ਉਸਨੂੰ ਫੜ ਲਓ, ਉਸਨੂੰ 6 ਮਹੀਨੇ ਨਾ ਜਾਣ ਦਿਓ। ਇਸ ਤੋਂ ਬਾਅਦ ਉਸਨੂੰ ਰਿਹਾਅ ਕਰ ਦਿੱਤਾ ਜਾਵੇ। ਉਸ ਨਾਲ ਇੱਜ਼ਤ ਨਾਲ ਪੇਸ਼ ਆਓ ਅਤੇ ਉਸਦੀ ਚੰਗੀ ਤਰ੍ਹਾਂ ਦੇਖਭਾਲ ਕਰੋ।
0: ਇਸ ਲਈ ਉਸ ਸਿੱਖ ਨੇ ਜਾ ਕੇ ਉਸਨੂੰ ਬੰਦ ਕਰ ਦਿੱਤਾ ਤਾਂ ਜੋ ਉਹ ਬਾਹਰ ਨਾ ਨਿਕਲ ਸਕੇ।
2: ਮੈਂ ਤੁਹਾਨੂੰ ਇੱਥੋਂ ਜਾਣ ਨਹੀਂ ਦੇ ਸਕਦਾ।
1: ਉਹ ਭਾਈ, ਮੇਰੇ ਕੋਲ ਦੇਖਭਾਲ ਕਰਨ ਲਈ 4 ਲੋਕ ਹਨ, ਉਹਨਾਂ ਨੂੰ ਮੇਰੀ ਸਖ਼ਤ ਲੋੜ ਹੈ। ਉਹ ਤਾਂ ਹੀ ਆਪਣਾ ਪੇਟ ਭਰ ਸਕਦੇ ਨੇ ਜੇ ਮੈਂ ਕਮਾਈ ਕਰਦਾ ਹਾਂ। ਮੇਰੇ ਬਿਨਾਂ ਤਾਂ ਉਹ ਭੁੱਖੇ ਮਰ ਜਾਣਗੇ। ਕਿਰਪਾ ਕਰਕੇ ਮੈਨੂੰ ਜਾਣ ਦਿਓ।
2: ਸੁਣੋ ਭਾਈ, ਗੁਰੂ ਜੀ ਸਭ ਤੋਂ ਉੱਚਾ ਹੁਕਮ ਦਿੰਦੇ ਹਨ। ਗੁਰੂ ਜੀ ਦਾ ਇਹ ਪੱਤਰ ਕਹਿੰਦਾ ਹੈ ਕਿ ਤੁਹਾਨੂੰ 6 ਮਹੀਨੇ ਤੱਕ ਵਾਪਸ ਨਹੀਂ ਆਉਣ ਦਿੱਤਾ ਜਾਵੇ। ਕੀ ਮੈਨੂੰ ਸੱਚੇ ਪਾਤਸ਼ਾਹ ਦਾ ਹੁਕਮ ਨਹੀਂ ਮੰਨਣਾ ਚਾਹੀਦਾ? ਤੁਹਾਨੂੰ ਕੀ ਲੱਗਦਾ ਹੈ? ਆਪਣੇ ਦਿਲ ਨੂੰ ਪੁੱਛੋ ਅਤੇ ਫਿਰ ਜਵਾਬ ਦਿਓ।
1: ਮੈਂ ਹਾਂ ਕੌਣ? ਤੁਹਾਨੂੰ ਸਰਵ ਸ਼ਕਤੀਮਾਨ ਗੁਰੂ ਦਾ ਹੁਕਮ ਮੰਨਣਾ ਚਾਹੀਦਾ ਹੈ।
2: अच्छा, हुण तुहानूं समझ आ गई है, जो है सो है। महाराज दा कहना मनना साढ़े दोहां दे हित विच है। हुण सबर रखो ते 6 महीने आराम करो, अपना चित गुरां दे चरणां विच लाओ।
1: बेशक मैं गुरु जी दा सिमरन करांगा।
0: इस दौरान कुदरत आप ही उसके परिवार की देखभाल करने की प्रक्रिया विच सी। उस रात उन्हां नूं खाण लई कुछ नहीं मिलिया अते उन्हां दे गवांडियां ने पुछिया,
3: तुसीं अज रात दा खाना क्यों नहीं बनाया?
0: अते पत्नी ने जवाब दिता,
4: जेड़ा साडे लई कमांदा सी ओ तां चला गया, सानू नहीं पता कि उसनू की होया। हुण तां रब ही उसदी हालत जानदा है। साडा खाना जा भुखे रहना हुण तां रब दे हथ विच है। जे देण वाला देवे तां असी पकावांगे अते खावांगे, नहीं तां असी वी की कर सकते हां।
0: गुआंढियां ने सोचिया कि ये ठीक नहीं सी, कि उन्हां कोल भोजन नहीं सी।
3: तुसीं ज्यादा देर भुखे नहीं रहोगे, असीं तुहाडी मदद करांगे, असीं कुछ प्रबंध करदे हां।
0: अते शुरुआत लई हर परिवार उन्हां लई आटे दा एक थैला लियाया। गुआंढ विच 50 घर सन, इसलिए 50 बोरियां आटा इकट्ठा हो गया। इस तो लंबे समय वास्ते रोटियां बनाउन लई काफी आटा जमा हो गया। फिर इलाके दे लोकां ने उन्हां नूं नौकरियां दित्तियां। दोवें पुत्तर माहर कारीगरां दे सहायक बन गए। ओह अपना पैसा कमाण लग पे। एक औरत ने धी अते उसदी मां नूं सिलाई कढ़ाई दे पाठ देने शुरू कर दित्ते। जदों ओह सिख गए ओह भी कमाई करन लग गए। हुण भोजन की कोई समस्या नहीं सी, वह रोजी रोटी कमाण लग पे। इस तरह पूरे 6 महीने बीत गए। वापस कोठी थे, गुरसिख ने कहा,
2: समा खत्म हो गया है, तुसी हुण जा सकते हो, गुरु दा हाथ सदा तुहाडे सिर ते बणिया रहे।
1: मैं आजाद हाँ, मैं जा सकता हाँ, मैं हुण अपने परिवार नूं देखना चाहुंदा हाँ।
0: ओ तुरंत उन्हां नूं देखण लई दौड़िया। ओ बहुत चिंतित सी कि किते ओ जिंदा भी हन या नहीं। जदों उसने उन्हां नूं देखिया तां उसदा दिल बाग बाग हो गया।
1: मेरे प्यारे तुसी ठीक हो, मैं तुहाडे बारे बहुत चिंतित सी, रब दा धन्नवाद तुसी ठीक हो।
0: ओ सिर्फ जिंदा ही नहीं सन, सेहतमंद भी सन। असल विच ओ पहला नालों भी ज्यादा तंदुरुस्त लगदे सन। उसदी पत्नी ने कहा,
4: जदों तुसी गवाच गए सी सारे गवांडियां ने सानू भोजन प्रदान करन लई योगदान पाया, फिर उन्हां ने सानू सिखलाई दित्ती ता जो असी कम कर सकीए। साडे सारियां दी कमाई नाल हुण असी बहुत सफल हां। साडे कोल पहलां नालों किते वध है, तुहाडे लई चिंता करन वाली कोई गल नहीं सी।
0: पत्नी दी इह गल सुन के ओह बहुत खुश होया। उसनूं गुरु जी दी खेड समझ आ गई। उसने समझ लिया कि गुरु जी ने सारा प्रबंध इसलिए कीता सी तां जो उसनूं विश्वास होवे। उसनूं हुण विश्वास होया कि रब ही उसनूं प्रदान करदा है। ओह गुरु जी दी खुशी अते शुक्रगुजारी नाल दुबारा मिलन गया।
1: हे सच्चे पातशाह, तुसी मैनूं नरक विच्चों कढ के मेरियां अखां सामने असलियत लिया दित्ती है। मैं अपनी सारी उम्र अपने परिवार लई भोजन की चिंता विच गुजार दित्ती हुंदी, इस दी बजाए तुसी मेरी जिंदगी नूं बर्बाद होण तों बचा लिया है। मैं असल विच उन्हां दी सफलता विच इक रुकावट सी, अते जदों मैं दूर सी तां हर चीज़ की बहुतात सी। ਹੁਣ ਮੈਂ ਉਹੀ ਕਰਾਂਗਾ ਜਿਵੇਂ ਤੁਸੀਂ ਮੈਨੂੰ ਸਿਖਾਉਂਦੇ ਹੋ। ਤੁਹਾਡੀ ਰਹਿਮਤ ਸਦਕਾ ਮੈਨੂੰ ਸੱਚੀ ਸਮਝ ਤੇ ਆਨੰਦ ਪ੍ਰਾਪਤ ਹੋਇਆ ਹੈ।
0: ਸਾਰੀ ਜ਼ਿੰਦਗੀ ਪਰਿਵਾਰ ਦੀ ਚਿੰਤਾ ਵਿੱਚ ਬਤੀਤ ਕਰ ਦਿੰਦੇ ਹਨ। ਉਹ ਆਪਣੀ ਜ਼ਿੰਦਗੀ ਦਾ ਅਸਲੀ ਮਕਸਦ ਭੁੱਲ ਜਾਂਦੇ ਹਨ ਅਤੇ ਰਾਹ ਤੋਂ ਭਟਕ ਜਾਂਦੇ ਹਨ। ਲੋੜ ਹੈ ਕਿ ਹੁਣ ਅਸੀਂ ਗੁਰੂ ਦੀ ਸਿੱਖਿਆਵਾਂ ਨੂੰ ਪੜ੍ਹੀਏ ਅਤੇ ਆਪਣੀ ਜ਼ਿੰਦਗੀ ਵਿੱਚ ਅਮਲ ਕਰੀਏ। ਸੇਵਾ ਅਤੇ ਸਿਮਰਨ ਕਰਨ ਨਾਲ ਹੀ ਅਸੀਂ ਇਸ ਸੰਸਾਰ ਸਮੁੰਦਰ ਤੋਂ ਤਰ ਸਕਦੇ ਹਾਂ। ਹੁਣ ਤੋਂ ਹੀ ਆਪਣਾ ਧਿਆਨ ਗੁਰੂ ਵੱਲ ਲਾਈਏ ਅਤੇ ਆਪਣਾ ਜੀਵਨ ਸਫਲ ਬਣਾਈਏ। ਗੁਰੂ ਜੀ ਦੀ ਉਸਤਤ ਕਰਨ ਨਾਲ ਨਾ ਸਿਰਫ ਅਸੀਂ ਅਪਾਰ ਆਨੰਦ ਪ੍ਰਾਪਤ ਕਰਾਂਗੇ ਪਰ ਜ਼ਿੰਦਗੀ ਵਿੱਚ ਵੀ ਬਰਕਤਾਂ ਪ੍ਰਾਪਤ ਕਰਾਂਗੇ।

0: There lived a wise old man who loved God and Guru with great devotion. He served and advised all who came to him with a smile on his face and in his heart. His name was Baba Deep Singh. But in these times, other men lived who were neither kind nor merciful. They had come to this beautiful land of India to kill, to burn, to steal, to force their will. We call them Mughals. The entire country of India was crying under their cruel rule. They had even captured the Golden Temple, which is the house of Guru Ram Das, a very beautiful temple where Sikhs come to meditate, to chant, to sing the praises of God, and to listen to the Sri Guru Granth Sahib. When Baba Deep Singh heard the Mughals were in the Golden Temple, he picked up his huge sword and walked into the street. He called all the Sikhs from the village. He then drew a line on the ground with his sword and said, "I will not rest. I will not stop until I am inside the walls of the Golden Temple." Though Baba Deep Singh was very old, he was very brave and very strong. And so he then said, "All those who want to fight with me to save the Golden Temple, step on my side of the line." One by one, every man in the village joined Baba Deep Singh. They took their weapons, swords, bows, arrows, muskets, shields, kirpans. They put on their armors and began to walk toward the Golden Temple. After walking a long time, they finally met the enemy. The Mughals had a huge army, and there were only a few Sikhs, but they fought and fought with great courage, killing many enemies, many of them also dying. But they continued to fight, always moving toward the Golden Temple. Baba Deep Singh was the strongest. Many enemies died and fell wounded around him under the blows of his huge sword. Suddenly, the Mughal general himself came face to face with Baba Deep Singh. He was a great and brave soldier. And so the two men began to fight, and around them was a great circle of awe and fear. With a great blow of his sword, Baba Deep Singh struck the other man. But at the same time, the Mughal general cut off Baba Deep Singh's head. They both fell to the ground, dying. But now, a Sikh kneeled near Baba Deep Singh and said,
1: "Oh Babaji, you made a promise you would not stop until you had reached the Golden Temple to save the honor of our Guru's house. And here you have laid down to die, far away from the Hari Mandir. How can you break your promise?"
0: Although his head was cut off, Baba Deep Singh heard these words, and he stood up. He picked up his head. He put it back on his neck with one hand and grabbed his sword with the other. He then started to fight again, killing many enemies, always walking closer to the Golden Temple. When the Mughals saw a dead man picking up his own head and starting to fight again, they became very afraid and all started running away. This was too much for them. They knew how to fight men, but was this a man? This giant who could not be killed? When Baba Deep Singh got close to the Golden Temple, he stopped, and taking his head, he threw it way up into the sky with all his strength, and it sailed through the sky towards the Golden Temple for several miles. It finally fell and landed inside the walls of the Golden Temple. Baba Deep Singh died in peace. The enemy ran far away and left the Golden Temple. Baba Deep Singh was dead, but he had kept his promise. He had lived to his word, and he had died in the service of the Guru. His soul went to God and merged with him, becoming one with God as a little drop of water becomes one with a huge ocean. Waheguru Ji Ka Khalsa, Waheguru Ji Ki Fateh.
2: ਸਿੱਖ ਨੇਟ ਦੀ ਕਹਾਣੀਆਂ ਵਿੱਚ ਤੁਹਾਡਾ ਸਵਾਗਤ ਹੈ। ਸਾਰੀ ਕਹਾਣੀਆਂ ਦਾ ਆਨੰਦ ਲੈਣ ਲਈ ਐਪ ਡਾਊਨਲੋਡ ਕਰੋ।
3: ਇੱਕ ਵਾਰ ਇੱਕ ਪਿੰਡ ਹੁੰਦਾ ਸੀ ਜਿੱਥੇ ਗੁਰੂ ਨਾਨਕ ਫੇਰੀ ਤੇ ਗਏ। ਇੱਕ ਬੰਦੇ ਨੇ ਆਪਣੇ ਦੋਸਤ ਨੂੰ ਦੱਸਿਆ ਕਿ ਤੁਸੀਂ ਇਹ ਖਬਰ ਸੁਣੀ ਹੈ, ਗੁਰੂ ਨਾਨਕ ਇੱਥੇ ਨੇੜੇ ਹੀ ਰਹਿ ਰਹੇ ਹਨ।
4: ਕੌਣ? ਅੱਛਾ, ਉਹ ਹਾਂ, ਮੈਨੂੰ ਲੱਗਦਾ ਮੈਂ ਉਹਨਾਂ ਬਾਰੇ ਸੁਣਿਆ।
3: ਉਹ ਰੱਬ ਦਾ ਬਿਲਕੁਲ ਸੱਚਾ ਬੰਦਾ ਹੈ। ਮੈਂ ਜਦੋਂ ਤੱਕ ਉਹਨਾਂ ਨੂੰ ਮਿਲ ਨਹੀਂ ਲੈਂਦਾ, ਮੈਂ ਕੁਝ ਵੀ ਖਾਵਾਂ ਪੀਵਾਂਗਾ ਨਹੀਂ।
5: ਹਰ ਰੋਜ਼ ਉਹ ਦੋਨੋਂ ਬੰਦੇ ਇਕੱਠੇ ਹੀ ਕੰਮ ਕਰਦੇ ਅਤੇ ਘਰ ਵਾਪਸ ਆਉਂਦਿਆਂ ਸਮੇਂ ਆਪਣੇ ਆਪਣੇ ਰਾਹਾਂ ਵੱਲ ਤੁਰ ਪੈਂਦੇ।
4: ਵਾਹਿਗੁਰੂ ਵਾਹਿਗੁਰੂ।
5: ਅਤੇ ਦੂਜਾ ਬੰਦਾ ਹਲੇ ਸੋਚ ਰਿਹਾ ਸੀ,
4: ਮੈਨੂੰ ਲੱਗਦਾ ਮੈਂ ਵੀ ਗੁਰੂ ਜੀ ਨੂੰ ਮਿਲਣ ਜਾਵਾਂ ਸ਼ਾਇਦ।
5: ਘਰੋਂ ਚੱਲਣ ਲੱਗਿਆ ਉਸਨੇ ਆਪਣੀ ਘਰਵਾਲੀ ਨੂੰ ਕਿਹਾ,
4: ਚੰਗਾ ਭਾਗਵਾਨੇ, ਮੈਂ ਗੁਰੂ ਨਾਨਕ ਨੂੰ ਮਿਲਣ ਚੱਲਿਆ।
6: ਮੈਂ ਅਤੇ ਬੱਚਿਆਂ ਨੇ ਇਹ ਕੁਝ ਮਿਠਾਈਆਂ ਬਣਾਈਆਂ ਹਨ, ਇਹ ਤੁਸੀਂ ਗੁਰੂ ਜੀ ਨੂੰ ਭੇਂਟਾ ਦੇ ਤੌਰ ਵਿੱਚ ਦੇ ਦੇਣਾ। ਸਾਡੇ ਕੋਲ ਦੇਣ ਲਈ ਜ਼ਿਆਦਾ ਕੁਝ ਤਾਂ ਨਹੀਂ ਹੈ, ਪਰ ਅਜਿਹੇ ਸੰਤ ਨੂੰ ਕੁਝ ਨਾ ਕੁਝ ਤਾਂ ਦੇਣਾ ਹੀ ਚਾਹੀਦਾ ਹੈ।
4: ਮੈਂ ਗੁਰੂ ਜੀ ਨੂੰ ਇਹ ਭੇਂਟਾ ਦੇ ਦਿਆਂਗਾ, ਤੂੰ ਫਿਕਰ ਨਾ ਕਰ।
5: ਗੁਰੂ ਜੀ ਨੂੰ ਮਿਲਣ ਜਾਣ ਵਾਲੇ ਰਸਤੇ ਵਿੱਚ ਉਸ ਨੇ ਸੜਕ ਤੇ ਖੜੀ ਇੱਕ ਔਰਤ ਵੇਖੀ।
7: ਨਾਨਾ, ਉਸ ਰਾਸਤੇ ਨਾ ਜਾ, ਇਧਰ ਆ ਮੇਰੇ ਕੋਲ ਆ ਜਾ, ਆਪਾਂ ਦੋਵਾਂ ਮਿਲ ਕੇ ਬਹੁਤ ਮਜ਼ੇ ਕਰਾਂਗੇ। ਆਪਾਂ ਜੂਆ ਖੇਡਣ ਜਾ ਕੇ ਤੇਰਾ ਸਾਰਾ ਪੈਸਾ ਲੁਟਾ ਸਕਦੇ ਆ। ਚੱਲ ਨਾ, ਤੂੰ ਮੈਨੂੰ ਥੋੜੀ ਸ਼ਰਾਬ ਹੀ ਖਰੀਦ ਕੇ ਦੇ ਸਕਦਾ।
4: ਵੈਸੇ ਇਹ ਸਭ ਸੁਣਨ ਵਿੱਚ ਕਿੰਨਾ ਮਜ਼ੇਦਾਰ ਲੱਗ ਰਿਹਾ ਹੈ,
3: ਪਰ ਮੈਂ ਤਾਂ ਉਸੇ ਹੀ ਰਸਤੇ ਤੇ ਚੱਲਿਆ ਗੁਰੂ ਜੀ ਦੇ ਵੱਲ।
7: ਕੀ ਸਿਗਰਟ ਪੀਣ ਦਾ ਮਨ ਹੈ? ਲੈ ਸਿਗਰਟ ਪੀ, ਤੇਰੀ ਪਤਨੀ ਨੂੰ ਇਹ ਕਦੇ ਵੀ ਪਤਾ ਨਹੀਂ ਚੱਲੇਗਾ ਕਿ ਤੂੰ ਮੇਰੇ ਨਾਲ ਹੈ।
4: ਠੀਕ ਹੈ, ਇਸ ਵਾਰ ਮੈਂ ਇਸ ਦੇ ਨਾਲ ਹੀ ਸਮਾਂ ਬਿਤਾਵਾਂਗਾ।
7: ਚਲੋ ਚਲੀਏ, ਮੈਂ ਚਾਹੁੰਦੀ ਹਾਂ ਕਿ ਤੂੰ ਮੈਨੂੰ ਬਹੁਤ ਕੁਝ ਖਰੀਦ ਕੇ ਦੇਵੇਂ।
5: ਤਾਂ ਉਸ ਬੁਰੇ ਦੋਸਤ ਨੇ ਘਰ ਵਿੱਚ ਬਣਾਈਆਂ ਮਿਠਾਈਆਂ ਗੁਰੂ ਜੀ ਨੂੰ ਨਹੀਂ ਦਿੱਤੀਆਂ ਜੋ ਉਸ ਨੇ ਵਾਅਦਾ ਕੀਤਾ ਸੀ। ਇਸ ਦੀ ਬਜਾਏ ਉਸ ਨੇ ਸ਼ਰਾਬ ਪੀਤੀ, ਸਿਗਰਟ ਪੀਤੀ ਅਤੇ ਆਪਣੇ ਪੈਸੇ ਦਾ ਜੂਆ ਖੇਡਿਆ। ਉਸ ਨੇ ਉਹਨਾਂ ਲੋਕਾਂ ਨਾਲ ਆਪਣਾ ਸਮਾਂ ਬਿਤਾਇਆ ਜੋ ਕੁਝ ਚੰਗਾ ਨਹੀਂ ਕਰਦੇ ਹੋਏ ਆਪਣੀ ਜ਼ਿੰਦਗੀ ਬਰਬਾਦ ਕਰਦੇ ਹਨ।
7: ਗੁਰੂ ਜੀ ਨਾਲ ਸਮਾਂ ਬਿਤਾਉਣਾ ਕਿਹੋ ਜਿਹਾ ਲੱਗਿਆ?
4: ਅੱਛਾ, ਉਹ ਗੁਰੂ ਜੀ, ਹਾਂ ਉਹ ਚੰਗਾ ਸੀ, ਬੜਾ ਹੀ ਅਨੰਤਮਈ ਸੀ ਤੇ ਬੜਾ ਹੀ ਚੰਗਾ ਸੀ।
7: ਕੀ ਉਹਨਾਂ ਨੇ ਸਾਰੀ ਭੇਟਾ ਸਵੀਕਾਰ ਕੀਤੀ?
4: ਭੇਟਾ ਕਿਹੜੀ ਭੇਟਾ? ਅੱਛਾ, ਮਿਠਾਈਆਂ। ਹਾਂ ਮਿਠਾਈਆਂ ਉਹਨਾਂ ਰੱਖ ਲਈਆਂ ਤੇ ਕਿਹਾ ਕਿ ਹਾਂ ਆਸ਼ੀਰਵਾਦ, ਹਾਂ ਕੁਝ ਦੇ ਕੁਝ ਬਹੁਤ ਆਸ਼ੀਰਵਾਦ। ਹਾਂ
5: ਇਸ ਦੌਰਾਨ ਦੂਜੇ ਦੋਸਤ ਨੇ ਆਪਣਾ ਸਮਾਂ ਗੁਰੂ ਜੀ ਦੀ ਅਤੇ ਉਹਨਾਂ ਦੇ ਸੰਤ ਰੂਪੀ ਭਗਤਾਂ ਦੀ ਸੰਗਤ ਵਿੱਚ ਬਿਤਾਇਆ ਸੀ।
3: ਹੇ ਗੁਰੂ ਜੀ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ, ਕਿਰਪਾ ਕਰਕੇ ਪੇਂਟਾ ਸਵੀਕਾਰ ਕਰੋ, ਇਸ ਦੀ ਵਰਤੋਂ ਗਰੀਬਾਂ ਦੀ ਸੇਵਾ ਲਈ ਕਰੋ।
8: हे महान गुरु, मैं तुहाडी सेवा विच सदा हाजर हां। कृपा करके मैनू अपने चरणा विच जगा देओ।
5: हर रोज उदोवे कम तो अपने घर वाल इकट्ठे तुर के जांदे अते फिर अपने अलग अलग राहां ते चले जांदे। एक गुरु जी कोल उना दे वचन सुनन,
9: वाहे गुरु,
5: शब्द गाउन,
9: वाहे गुरु, वाहे गुरु,
5: दान करन अते साध संगत नाल समा बिताउण लई चला जांदा। अते दूजा दोस्त उस औरत कोल चला जांदा। उसने अपनी पत्नी अते बच्चियां नू झूठ बोलिया अते उना दी पेटां दी दुरवरतों कीती। उसने उना दा पैसा जुआ खेडन, उस औरत नाल शराब अते सिगरेट पीण विच खर्च कर दिता। उसने अपना समा बुरी संगत विच बिताया, उना नीवे लोकां नाल जो अपनी जिंदगी खराब करदे सन। एक कई दिनां तक हर रोज हुंदा रहा। आखर विच एक दोस्त ने कहा,
4: मेरी गल सुन, तू अपना सारा समा गुरु जी दे कोल चंगे काम करदे होए बिताउणा है, जदकि मैं अपनी पत्नी नू झूठ बोलदा हां अते मैं अपना सारा समा माड़े कमां विच बर्बाद करदा हां, पर फिर भी अपनियां जिंदगियां नहीं बदलियां। तू भी उही है जो पहला हुंदा सी अते मैं भी उही हां, ता फिर की फर्क पैंदा कि असी चंगा करिए जां माड़ा? अपनी जिंदगी तां उवें ही है जिवें पहला सी।
5: दूजे दोस्त ने कहा,
8: आओ आपा ये सवाल उस ईश्वर तो पुछिए, मैनू विश्वास है कि आपा नू सही उत्तर मिलेगा। कल नू मेरे गुरु जी दे मिलन तो बाद अते तेरे ओ सब कुछ करन तो बाद जो तू करदा है, आपा एथे ही मिलदे हां, आपा इस रुख हेठा ही मिलांगे अते आपा नू जवाब अपने आप मिल जाएगा।
4: इंज ही करदे हां, मैं देखण लई उत्सुक हां कि की होण वाला है।
8: ठीक है मेरे दोस्त, हुण आपा कल ही मिलांगे।
5: अगले दिन ओ गुरु जी कोल गया अते संगत दी निग्गी गोद विच बह के उसने रूहानी वचन सुने अते गुरबाणी दा गायन कीता। दूजा दोस्त उसे ही औरत कोल दोबारा गया। ओ इंसान जो हमेशा माड़े काम करदा रहा तय हुए टिकाने ते पहला ही पहुंच गया।
4: की तू इत्थे है दोस्त? नहीं।
5: उन्हें इंतजार कीता,
4: ला ला ला ला।
5: होर इंतजार कीता अते जदों ओ इंतजार कर कर के अक गया ता उसने मिट्टी विच कुछ लकीरां खिचणियां शुरू कर दितियां। मिट्टी विचों उसनू सोने दा एक टुकड़ा मिलिया।
4: सोना?
5: उसने होर खोदिया, ओनू कुजा मिलिया। उसने सोचिया,
4: अज मेरा दिन चंगा है, हो सकदा है इत्थे होर भी सोना होवे।
5: पर उस कुजे दे अंदर सिर्फ कौड़ा सी।
4: कौड़ा? ओहो, ये ता बड़ा निराशाजनक है, पर शुक्र है मैनू एक सोने दा टुकड़ा ता मिलिया, चलो यही सही है।
5: फिर थोड़ा समा इंतजार करन तो बाद दूजा दोस्त गुरु जी दी संकत तो वापस आया।
9: ओह,
5: लंगड़ा रहा सी।
9: आए, मेरा पैर।
4: की हो गया तैनू?
9: मैं गुरु जी दी संगत तो होके वापस पैदल चल के आ रहा सी अते मैं तिलक गया ते मेरा पैर एक वड्डी कंडेदार झाड़ी ते पै गया। ओ, मेरे पैर दे विच डूंगा खुब गई, माड़ी किस्मत आ मेरी।
5: ओह, दोवे ही बड़ी उलझन विच सन।
4: ऐस गाल दी कोई समझ नहीं लग रही। असी उस ईश्वर तो पुछया कि साडे चंगे जां माड़े कर्मां नाल कोई फर्क पैंदा है अते की ए ओदा जवाब है, मैं बुरा कीता, मैनू सोना मिलिया, जद की तू चंगा कीता अते तैनू सट वज गई।
8: मैनू विश्वास है कि ईश्वर ने सही जवाब ही दिता होवेगा।
4: मैनू ए जवाब बिल्कुल भी समझ नहीं आया, इसदा की मतलब होया?
8: मैं भी मंदा हां कि मैनू भी इस दी समझ नहीं लगी। आपा नू गुरु जी कोल जाना चाहिदा है, ओ सानू इनू समझाण विच मदद करनगे।
5: अगले दिन ओह दोवें गुरु नानक देव जी कोल गए।
8: गुरु जी, मैं हर रोज तुहाडे कोल आउंदा हां अते मेरा दोस्त भी हर रोज अपने परिवार नू एही दसदा है कि ओ तुहाडे कोल आउंदा है, पर इस दी बजाए ओह उस औरत कोल जांदा है जिसने इसनू झांसे विच पाया ते गुमराह कीता होया है।
5: उसने सारी स्थिति बारे विस्तार नाल दसिया, किवें उहनां दोवां ने अपना अपना समा बिताया अते किवें उसनू सट वज गई अते उस दे दोस्त नू सुना लब गया।
8: सो असी दोवें उलझण विच हां, तुसी इस दे राहीं सानू की संदेशा देना चाहुंदे हो?
5: ਗੁਰੂ ਜੀ ਨੇ ਆਪਣੀ ਡੂੰਘੀ ਦੂਰਦਰਸ਼ਤਾ ਨਾਲ ਸਮਝਾਇਆ ਕਿ ਆਪਣੀ ਪਿਛਲੀ ਜ਼ਿੰਦਗੀ ਵਿੱਚ ਚੰਗਾ ਦੋਸਤ ਇੱਕ ਲੁਟੇਰਾ ਸੀ ਅਤੇ ਉਸ ਨੇ ਲੋਕਾਂ ਕੋਲੋਂ ਬਹੁਤ ਕੁਝ ਲੁੱਟਿਆ। ਉਸ ਨੇ ਬਹੁਤ ਸਾਰੇ ਝੂਠ ਬੋਲੇ ਅਤੇ ਬਹੁਤ ਮਾੜੇ ਕੰਮ ਵੀ ਕੀਤੇ। ਇਸ ਮੌਜੂਦਾ ਜ਼ਿੰਦਗੀ ਵਿੱਚ ਉਸ ਦੀ ਮੌਤ ਕੰਡਾ ਚੁੱਭਣ ਕਰਕੇ ਲਿਖੀ ਹੋਈ ਸੀ, ਪਰ ਉਸ ਨੇ ਬਹੁਤ ਪ੍ਰਗਤੀ ਕੀਤੀ ਅਤੇ ਆਪਣੇ ਸਮੇਂ ਦੀ ਵਰਤੋਂ ਚੰਗੇ ਤਰੀਕੇ ਨਾਲ ਕੀਤੀ ਅਤੇ ਆਪਣਾ ਮਨ ਉਸ ਈਸ਼ਵਰ ਦੇ ਪਵਿੱਤਰ ਨਾਮ ਨਾਲ ਸਾਫ਼ ਕਰ ਲਿਆ। ਉਹ ਪਵਿੱਤਰ ਸੰਗਤ ਵਿੱਚ ਰਚ ਮਿਚ ਗਿਆ ਅਤੇ ਆਪਣੇ ਬਹੁਤ ਸਾਰੇ ਮਾੜੇ ਕਰਮ ਧੋ ਲਏ। ਇਸ ਦੇ ਆਪਣੇ ਉੱਪਰ ਕੀਤੇ ਕਰਮਾਂ ਕਾਰਨ ਇਸ ਦੇ ਕਰਮ ਇਸ ਹੱਦ ਤੱਕ ਠੀਕ ਹੋ ਗਏ ਕਿ ਮਰਨ ਦੀ ਬਜਾਏ ਉਸ ਨੂੰ ਸਿਰਫ ਪੈਰ ਤੇ ਹੀ ਸੱਟ ਲੱਗੀ।
8: ਵਾਹਿਗੁਰੂ, ਗੁਰੂ ਜੀ ਮੈਂ ਤੁਹਾਡਾ ਧੰਨਵਾਦੀ ਹਾਂ। ਅਤੇ ਮੇਰਾ ਦੋਸਤ?
5: ਗੁਰੂ ਜੀ ਨੇ ਆਪਣੀ ਡੂੰਘੀ ਦੂਰਦਰਸ਼ਤਾ ਨਾਲ ਫੇਰ ਤੋਂ ਸਮਝਾਉਂਦੇ ਹੋਏ ਕਿਹਾ ਕਿ ਆਪਣੀ ਪੁਰਾਣੀ ਜ਼ਿੰਦਗੀ ਵਿੱਚ ਮਾੜਾ ਦੋਸਤ ਇੱਕ ਭਲਾ ਇਨਸਾਨ ਸੀ। ਉਹ ਦੂਜਿਆਂ ਨਾਲ ਆਪਣਾ ਸਭ ਕੁਝ ਸਾਂਝਾ ਕਰਦਾ ਸੀ। ਇੱਕ ਵਾਰ ਐਸ ਨੇ ਇੱਕ ਸੰਤ ਆਦਮੀ ਨੂੰ ਸੋਨੇ ਦਾ ਇੱਕ ਟੁਕੜਾ ਦਿੱਤਾ ਸੀ। ਉਸ ਸ਼ਰਧਾ ਅਤੇ ਸਾਫ਼ ਦਿਲੀ ਕਾਰਨ ਸੋਨੇ ਦਾ ਉਹ ਸਿੱਕਾ ਕਈ ਗੁਣਾ ਜ਼ਿਆਦਾ ਵੱਧ ਗਿਆ। ਉਸ ਨੂੰ ਇੱਕ ਪੂਰਾ ਸੋਨੇ ਦਾ ਕੁੱਜਾ ਮਿਲਣ ਵਾਲਾ ਸੀ, ਪਰ ਉਸ ਦੇ ਆਪਣੇ ਕਰਨੀ ਕਾਰਨ ਉਸ ਦੇ ਚੰਗੇ ਕਰਮ ਘੱਟ ਗਏ ਅਤੇ ਸੋਨਾ ਕੋਲੇ ਵਿੱਚ ਤਬਦੀਲ ਹੋ ਗਿਆ। ਉਸ ਨੂੰ ਸਿਰਫ ਉਹੀ ਇੱਕ ਸਿੱਕਾ ਪ੍ਰਾਪਤ ਹੋਇਆ ਜੋ ਉਸ ਨੇ ਪਹਿਲਾਂ ਦਿੱਤਾ ਸੀ। ਉਹਨਾਂ ਦੋਵਾਂ ਨੇ ਆਪਣੇ ਆਪ ਨੂੰ ਨਿਮਾਣਾ ਮਹਿਸੂਸ ਕੀਤਾ ਅਤੇ ਸ਼ੁਕਰ ਕਰਨ ਲਈ ਗੁਰੂ ਜੀ ਦੇ ਚਰਣਾ ਵਿੱਚ ਡਿੱਗ ਪਏ।
4: ਵਾਹਿਗੁਰੂ।
5: ਸਾਡੇ ਸਭ ਦੇ ਆਪਣੇ ਕਰਮ ਹੁੰਦੇ ਹਨ, ਕੋਈ ਚੰਗੀ ਜਾਂ ਮਾੜੀ ਕਿਸਮਤ ਨਹੀਂ ਹੁੰਦੀ। ਸਾਨੂੰ ਜੋ ਵੀ ਆਪਣੀ ਜ਼ਿੰਦਗੀ ਚ ਮਿਲਦਾ ਹੈ ਉਹ ਆਪਣੀ ਪਿਛਲੀ ਕਰਨੀ ਕਰਕੇ ਮਿਲਦਾ ਹੈ। ਆਪਣੀ ਕੀਮਤੀ ਜ਼ਿੰਦਗੀ ਨੂੰ ਬਰਬਾਦ ਨਾ ਕਰੋ। ਇਸ ਦੀ ਬਜਾਏ ਜਿੰਨਾ ਹੋ ਸਕੇ ਸੰਤ ਰੂਪੀ ਇਨਸਾਨਾਂ ਦੀ ਸੰਗਤ ਵਿੱਚ ਰਹੋ। ਜੇ ਤੁਹਾਡੇ ਮਾੜੇ ਕਰਮ ਹਨ ਤਾਂ ਤੁਹਾਡੀ ਕਿਸਮਤ ਮਾੜੀ ਹੋ ਜਾਵੇਗੀ। ਜੇ ਤੁਹਾਡੇ ਕਰਮ ਚੰਗੇ ਹਨ ਤਾਂ ਤੁਹਾਡੀ ਚੰਗੀ ਕਿਸਮਤ ਬਰਬਾਦ ਨਹੀਂ ਹੋਵੇਗੀ ਅਤੇ ਕੋਲੇ ਵਿੱਚ ਨਹੀਂ ਬਦਲੇਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ, ਸੁੱਖ ਦੁੱਖ ਪੂਰਬ ਜਨਮ ਕੇ ਕੀਏ। ਭਾਵ ਸੁੱਖ ਅਤੇ ਦਰਦ ਸਾਡੀ ਪੁਰਾਣੀ ਜ਼ਿੰਦਗੀ ਦੇ ਕੀਤੇ ਕਰਮਾਂ ਦੇ ਨਤੀਜੇ ਹਨ। ਸੋ ਜਾਣੇ ਜਿਨ ਦਾ ਤੈ ਦੀਏ। ਐਸ ਭੇਤ ਨੂੰ ਉਹੀ ਪਰਮਾਤਮਾ ਜਾਣਦਾ ਹੈ ਜਿਸ ਨੇ ਸਾਨੂੰ ਇਹ ਦੁੱਖ ਸੁੱਖ ਦਿੱਤੇ ਹਨ। ਕਿਸ ਕੋ ਦੋਸ ਦੇਹੇ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾਰਾ ਹੈ। ਹੇ ਪ੍ਰਾਣੀ, ਤੂੰ ਕਿਸ ਨੂੰ ਇਹ ਦੋਸ਼ ਦੇ ਸਕਦਾ ਹੈ? ਇਹ ਤਾਂ ਤੂੰ ਆਪਣੇ ਹੀ ਕੀਤੇ ਕਰਮਾਂ ਦਾ ਕਰੜਾ ਫਲ ਭੁਗਤ ਰਿਹਾ ਹੈ।
2: ਸਿੱਖ ਨੇਟ ਦੀ ਕਹਾਣੀਆਂ ਸਾਨੂੰ ਬਹੁਤ ਅੱਛੀ ਲੱਗਦੀਆਂ ਨੇ। ਮੈਂ ਅਗਲੀ ਕਹਾਣੀ ਸੁਣਨ ਲਈ ਬਹੁਤ ਉਤਸੁਕ ਹਾਂ।
10: Let's listen to another Sikh Nick story. They're really cool.
11: An attitude of gratitude. Once there were two students. One day, both of them were told that they received a great honor of seeing the Grand Master. They were both very excited and humbled by this honor. The junior student said,
12: "Everyone knows that if you're lucky enough to see the Grandmaster, he may show you the mystical window. This is great! I must have done some really good things in a past life to earn this honor."
11: And the senior student said,
13: "I heard that anyone who looks into the mystical window sees the inner truth of the universe. Well, I don't know what awaits me, but I just feel so grateful."
11: The two students hiked to a remote mountaintop where the Grand Master lived. It seemed as if they were above the whole world.
12: "Look at that city way down there. The people look like little ants."
13: Well, it is truly beautiful up here. My mind feels so peaceful and still here. It's just so blissful to meditate on a mountaintop.
11: They came to a small but very beautiful temple at the top of the mountain. A servant of the Grand Master was there waiting for them.
14: One of you may now go to see the Master in his chamber.
11: The junior student volunteered himself to go first.
12: Yes, I always hoped I'd be one of the rare ones to see the Grand Master, G.
11: And he entered into the Master's chamber. The Grand Master looked very calm and silent. His eyes showed kindness. After a little while, he pointed to a window and said,
15: "Look in the mystical window and see the truth."
11: Well, the junior student looked into the mystical window, and he stared at it and meditated. And after a while, he told the Grandmaster,
12: I saw myself holding two objects. In one hand was a sacred book, and in the other hand was a sacred sword. It was amazing, Master. I looked like the paintings of the saints of old.
11: Grandmaster said.
15: Yes, indeed.
11: Well, the student continued.
12: Well, if that's the truth, that I hold the sacred book and I hold the sacred sword, then I must be a very, very great person.
11: The Grandmaster said,
15: "Indeed, you are very special to God."
12: If I'm a great man, it must be my job to spread all the truth that I know to all those unfortunate people who don't know what I know.
15: Indeed, you shall.
11: Well, the junior student left the chamber, very excited, saying,
12: "I knew it! I was always treated like a junior student, as if I didn't know anything. But I knew that the elders were the ones that didn't know. I knew they were just talking gibberish. I am a great man, so I must have the power to change the whole world. It's very important that everyone listens to everything that I have to say. I must start right away."
11: Well, the junior student left to go and teach everyone. And the Grandmaster just sighed and said to himself,
15: "Indeed you shall."
11: The senior student was now called.
14: "Now you may go and see the Master."
13: "Thank you. This is quite humbling."
15: "Look in the mystical window and see the truth."
11: Very calmly, she looked into the mystical window. She meditated. And after a while, she shared her vision.
13: "Well, Master, I saw myself holding the sacred sword in one hand and the sacred book in the other."
15: "Yes?"
11: The student continued.
13: "Well, it looked like the saints of old, except it was me. I looked like one of the saints of old."
15: "Indeed."
13: "Master, if that's the truth, and I'm like one of the saints of old, does that mean I'm a great woman?"
11: Well, the Grand Master assured her,
15: "Indeed, you are very special to God."
11: Then she asked,
13: "Well, Master, if I'm like one of the saints of old, and a great woman, and I'm special to God, does that mean it's my job to spread the truth?"
11: And the Grand Master said,
15: "Yes, indeed, it does."
11: Well, then, the senior student thought for a moment. And then she asked,
13: Master, may I ask? I've always seen the saints of old holding the sacred book and the sacred sword, but what do these things really mean?
11: The Grand Master was very pleased.
15: Ah, it means God has given us all very many gifts. But it takes a lot of focus to remember what has been given to us. It takes focus as sharp as a sword.
13: Oh, so the sword is our focus to remember God's gifts?
15: Yes, indeed. Once you focus and remember the gifts, then it takes the heart of a poet to truly appreciate them. The book is like flowing poetry.
11: So the senior student began to meditate.

0: ਕਿਸੇ ਕੀ ਦੀ ਇਹ ਨਿਸ਼ਾਨੀ। ਸ਼ਬਦ ਗੁਰੂ ਰਾਮਦਾਸ ਜੀ, ਵਿਆਖਿਆ ਜਗਦੀਪ ਸਿੰਘ, ਚਿੱਤਰਕਾਰ ਪ੍ਰਦੀਪ ਸਿੰਘ।
1: ਸਿਮਰ ਸਿੰਘ, ਕਿਰਪਾ ਕੌਰ, ਉੱਠੋ ਉੱਠੋ, ਕੀ ਤੁਹਾਨੂੰ ਵਧੀਆ ਨੀਂਦ ਆਈ?
2: ਅਖੀਰਲੀ ਚੀਜ਼ ਜਿਹੜੀ ਮੈਨੂੰ ਯਾਦ ਹੈ, ਮੰਮੀ ਜੀ ਨੇ ਕਰੋ ਬੇਨਤੀ ਗਾਉਣਾ ਸ਼ੁਰੂ ਹੀ ਕੀਤਾ ਸੀ ਤੇ ਮੈਨੂੰ ਨੀਂਦ ਆ ਗਈ।
3: ਅਜੀਤ ਵੀਰ ਜੀ, ਮੈਨੂੰ ਬੜਾ ਚੰਗਾ ਲੱਗਦਾ ਹੈ ਜਦੋਂ ਤੁਸੀਂ ਮੈਨੂੰ ਜਗਾਉਂਦੇ ਹੋ।
1: ਆਓ ਵੇਖੀਏ ਪਹਿਲਾਂ ਕੌਣ ਇਸ਼ਨਾਨ ਕਰਕੇ ਪਾਠ ਕਰਨ ਲਈ ਤਿਆਰ ਹੁੰਦਾ ਹੈ।
2: ਮੈਂ ਜਿੱਤ ਜਾਵਾਂਗਾ।
3: ਮੰਮੀ ਜੀ, ਕੀ ਮੈਂ ਬੱਬਲ ਪਾਠ ਲੈ ਸਕਦੀ ਹਾਂ?
1: ਆਓ ਪਹਿਲਾਂ ਸਿਮਰਨ ਕਰੀਏ, ਫਿਰ ਕਿਰਪਾ ਕੌਰ ਤੁਸੀਂ ਅੱਜ ਜਪਜੀ ਸਾਹਿਬ ਕਰੋ, ਮੈਂ ਜਾਪ ਸਾਹਿਬ ਕਰਾਂਗਾ। ਸਿਮਰ ਸਿੰਘ, ਤੁਹਾਡੇ ਪ੍ਰਸਾਦ ਸਵਾਈਏ ਕਰਾਂਗੇ।
2: ਮੈਨੂੰ ਬਹੁਤ ਭੁੱਖ ਲੱਗੀ ਹੈ, ਆਓ ਛੇਤੀ ਛੇਤੀ ਪਾਠ ਕਰੀਏ ਤਾਂ ਕਿ ਮੈਂ ਨਾਸ਼ਤਾ ਕਰ ਸਕਾਂ।
3: ਕੀ ਮੈਂ ਅਰਦਾਸ ਵੀ ਕਰ ਸਕਦੀ ਹਾਂ?
1: ਆਓ ਅਨੰਦ ਸਾਹਿਬ ਕਰੀਏ।
2: ਮੈਂ ਉੱਚੀ ਉੱਚੀ ਗਾਵਾਂਗਾ।
3: ਮੈਂ ਹਰ ਵੇਲੇ ਕੀਰਤਨ ਸੁਣਨਾ ਪਸੰਦ ਕਰਦੀ ਹਾਂ।
1: ਵਾਹਿਗੁਰੂ ਜੀ ਦਾ ਸ਼ੁਕਰ ਹੈ ਜਿਸਨੇ ਬਾਸਕਿਟਬਾਲ ਦੀ ਖੇਡ ਬਣਾਈ ਹੈ। ਮੈਨੂੰ ਬਾਸਕਿਟਬਾਲ ਖੇਲਣਾ ਬਹੁਤ ਪਸੰਦ ਹੈ।
2: ਸ਼ੁਕਰ ਹੈ ਮੇਰੇ ਕੋਲ ਐਵੇਂ ਜਿਹੇ ਬੂਟ ਹਨ। ਮੈਂ ਕਿੰਨੀ ਉੱਚੀ ਛਾਲ ਮਾਰ ਸਕਦਾ ਹਾਂ?
3: ਮੈਂ ਸ਼ੁਕਰ ਕਰਦੀ ਹਾਂ ਕਿ ਮੇਰੇ ਕੋਲ ਤੁਹਾਡੇ ਵਰਗੇ ਵੀਰ ਹਨ।
1: ਉਹ ਵੇਖੋ, ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਪੰਜ ਪਿਆਰੇ ਖੜੇ ਹਨ। ਆਓ ਧਿਆਨ ਨਾਲ ਹੁਕਮ ਸੁਣੀਏ।
2: ਮੈਨੂੰ ਉਹਨਾਂ ਦੀਆਂ ਵੱਡੀਆਂ ਕਿਰਪਾਨਾਂ ਬਹੁਤ ਚੰਗੀਆਂ ਲੱਗਦੀਆਂ ਹਨ।
3: ਇੱਕ ਦਿਨ ਮੈਂ ਵੀ ਪੰਜ ਪਿਆਰਿਆਂ ਵਿੱਚ ਸ਼ਾਮਲ ਹੋਵਾਂਗੀ।
1: ਇਸ ਸ਼ਬਦ ਵਿੱਚ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਵਾਹਿਗੁਰੂ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ।
2: ਚਲੋ ਸਾਰੇ ਇਕੱਠੇ ਸ਼ਬਦ ਗਾਈਏ।
3: ਮੈਨੂੰ ਤਬਲਾ ਵਜਾਉਣਾ ਬਹੁਤ ਪਸੰਦ ਹੈ।

0: There's a kingdom at the southern tip of India, an island kingdom called Ceylon. At this place lived a very rich Raja, and he wanted to know more about God, and he had heard of Guru Nanak. His friend had told him about Guru Nanak.
1: A holy man with sacred knowledge is sharing some very deep experiences with people. He says that if you can't see God in all, you can't see God at all. His name is Guru Nanak, and he shares with everyone.
2: That's just the person I would like to meet, to know and learn from. How can I meet him?
1: If you pray very sincerely, with just love in your heart, I think surely he will come.
2: I will do that. I will do more than that. I will make something grand for him. Tell me about him. What does he like?
1: Well, Guru Nanak loves to be under the trees, under the stars. He loves best of all to be outdoors with nature.
2: The very best thing for me to do is build a beautiful place for him. And I will pray very hard he will come.
0: So he did. He made this beautiful garden, lots of big trees, shade, a little sparkling brook going through the garden. And he had all the flowers and all the things, a beautiful wall around, a nice ornate gate. And he began to pray every day, pray for Guru Nanak to come. Well, of course, people heard of this garden, heard of this rich Raja. And so some people came to answer his prayer, they thought, and they would come into his garden, and each time he would be excited and think it was Guru Nanak, but when he came, he knew by the actions of that person that it was not the Guru. And he decided,
2: well, I can't waste my time coming down and checking all these people out anymore. I know, I will create a test for them.
0: So every time someone would come into his garden and sit and meditate and act as a holy man, and perhaps some were very good, and perhaps some were charlatans or playing tricks on him just for his money, he never bothered to find out. He just sent his dancing girls.
3: Woohoo! He'll never be able to resist us.
0: And wine and food. And would test the men out. And every time they failed, of course. They ate too much. They drank too much. They enjoyed the beautiful girls.
3: Oh, please, come sit down and rest. You must be tired from your travels.
4: Would you like something to eat? Drink? Maybe some music for relaxation?
3: We can dance for you.
5: Some holy men these guys are.
4: They're not holy at all.
0: And he knew that that was not the Guru.
2: I'm not going to bother with this anymore. The Guru doesn't seem to care. I guess he'll never come. No more testing people. It's a waste of money. From now on, no one is allowed in my garden anymore.
0: And the months went by. And the years went by. And the Raja was very, very disappointed and sick of it all. He neglected his garden. He didn't take care of it anymore. And the weeds grew up and the trees got weak and everything looked all deserted and strange. And no one went there anymore. Then the time came when Guru Nanak was in the very south part of India. And he said to Bala and Mardana, his traveling friends that had been with him since he was a boy, one Hindu, one Muslim, he said,
6: "We must go across to Ceylon. There is a friend waiting for me."
7: "But my guru, how will we get there?"
6: "Well, if the name of God, Satnam, can take you across the terrible ocean of life and death, surely it can carry us across to Ceylon. Satnam, Waheguru."
0: When they started across, and the waters opened. And a path was made, and he walked on the water through the path to Ceylon. And when he got to the city where the Raja lived, he, of course, went straight to the garden. The gates opened, and in he went. Immediately there was some sparkle and shine in the whole area, and the plants began to perk up as if they'd been given a wonderful drink of water. And the trees stood straight and tall and shady. And the little brook began to bubble and spill its waters once again. And everything was very, very beautiful. Guru Nanak sat under one of the beautiful trees. Mardana began to play, and Guru Nanak began to sing of God's love. Someone walked by and looked in through the gates and saw this scene and was totally amazed and ran quickly to the Raja.
1: Oh, you must see, it's amazing. Someone has come and your garden looks beautiful again.
2: Every time another holy man comes, everyone gets excited. I'm not impressed. Call my dancing girls. Send them in with special food. Don't bother me anymore.
0: Man did it. Got them dancing girls. Oh, were they excited.
3: Woohoo! He'll never be able to resist us.
0: Yay! It had been quite a while since they'd been able to flirt and dance. And they were all excited. They put on their full skirts that twirled around. They put on all their bangles and bracelets. And they giggled and laughed as they headed towards the garden area. And they were just having the grandest time thinking of all the things they would do to make this person look very foolish. But when they came to the gates, and they came through and they saw the Guru, immediately all those thoughts were gone from their minds.
3: Whoa! It's a miracle. Wow. Yeah, do you feel that? It feels holy.
0: And they bowed at the Guru's feet, and they covered themselves with their shawls, and they sat quietly listening to the beautiful words, listening to the beautiful music. The man went by the gate again, and he was totally amazed. He could not believe his eyes. He knew these dancing ladies loved their job of teasing men. So he ran quickly to the Raja, and he said,
1: "Now you have to come, my lord. You have to come. This is a miracle. I cannot believe it with my eyes. You have to see it."
2: "Well, I better go."
0: So he went to the garden, but when he got there, the gates were closed, and he could not open the gates. He could only look through, and he knew he could hear the music, he could hear the singing, he could hear the Guru's beautiful voice, he could see the light, he could see the dancing ladies sitting gracefully as the grace of God at the Guru's feet, but he could not get in, and he knew that this must be Guru Nanak.
2: "Oh, I closed my gates. I closed my hospitality to guests. I even closed my heart. I closed my prayers. I closed the most important thing there is. I closed my faith in the Guru. Now I am being closed out. Oh, I'm getting what I deserve. But seeing the Guru and not being able to be with him is like torture. Oh God, I pray, please forgive me. All I want is to see the Guru."
0: And then he felt so ashamed in his heart that he had not remembered and kept up, that he had gotten deluded and lost his faith that the Guru would come. And he had tricked so many people, and he had acted so foolishly. And the tears were streaming down his face as his heart was truly humbled. And the gates swung open. And he went and fell at the Guru's feet and begged for forgiveness Of course, Guru Nanak touched him and sang to him.
2: Forgive me, Guruji. I am the biggest fool of all. I doubted you. I was just trying to test you. Please forgive me. Please, please forgive me.
0: And he begged the Guru to stay and teach him.
2: Please stay. Don't leave yet. Please stay for a while.
0: And Guru Nanak did stay. And all the people came. And from that day on, this man had the open heart. He shared with all. His garden was open to all. His langar was always available. And the dancing girls served with humility and grace. Waiguruji ka khalsa, Waiguruji ki fateh.
1: Would you like to hear more stories like this one? Come to seeknet.com/stories.
8: ਸਿੱਕਨੇਟ ਦੀ ਕਹਾਣੀਆਂ ਵਿੱਚ ਤੁਹਾਡਾ ਸਵਾਗਤ ਹੈ। ਸਾਰੀ ਕਹਾਣੀਆਂ ਦਾ ਆਨੰਦ ਲੈਣ ਲਈ ਐਪ ਡਾਊਨਲੋਡ ਕਰੋ।
9: ਇੱਕ ਵਾਰ ਇੱਕ ਪਿੰਡ ਹੁੰਦਾ ਸੀ ਜਿੱਥੇ ਗੁਰੂ ਨਾਨਕ ਫੇਰੀ ਤੇ ਗਏ। ਇੱਕ ਬੰਦੇ ਨੇ ਆਪਣੇ ਦੋਸਤ ਨੂੰ ਦੱਸਿਆ ਕਿ ਤੁਸੀਂ ਇਹ ਖਬਰ ਸੁਣੀ ਹੈ, ਗੁਰੂ ਨਾਨਕ ਇੱਥੇ ਨੇੜੇ ਹੀ ਰਹਿ ਰਹੇ ਹਨ।
10: ਕੌਣ? ਅੱਛਾ, ਉਹ ਹਾਂ, ਮੈਨੂੰ ਲੱਗਦਾ ਮੈਂ ਉਹਨਾਂ ਬਾਰੇ ਸੁਣਿਆ।
9: ਉਹ ਰੱਬ ਦਾ ਬਿਲਕੁਲ ਸੱਚਾ ਬੰਦਾ ਹੈ। ਮੈਂ ਜਦੋਂ ਤੱਕ ਉਹਨਾਂ ਨੂੰ ਮਿਲ ਨਹੀਂ ਲੈਂਦਾ, ਮੈਂ ਕੁਝ ਵੀ ਖਾਵਾਂ ਪੀਵਾਂਗਾ ਨਹੀਂ।
11: ਹਰ ਰੋਜ਼ ਉਹ ਦੋਨੋਂ ਬੰਦੇ ਇਕੱਠੇ ਹੀ ਕੰਮ ਕਰਦੇ ਅਤੇ ਘਰ ਵਾਪਸ ਆਉਂਦਿਆਂ ਸਮੇਂ ਆਪਣੇ ਆਪਣੇ ਰਾਹਾਂ ਵੱਲ ਤੁਰ ਪੈਂਦੇ।
10: ਵਾਹਿਗੁਰੂ, ਵਾਹਿਗੁਰੂ।
11: ਅਤੇ ਦੂਜਾ ਬੰਦਾ ਹਲੇ ਸੋਚ ਰਿਹਾ ਸੀ,
10: ਮੈਨੂੰ ਲੱਗਦਾ ਮੈਂ ਵੀ ਗੁਰੂ ਜੀ ਨੂੰ ਮਿਲਣ ਜਾਵਾਂ ਸ਼ਾਇਦ।
11: ਘਰੋਂ ਚੱਲਣ ਲੱਗਿਆ ਉਸਨੇ ਆਪਣੀ ਘਰ ਵਾਲੀ ਨੂੰ ਕਿਹਾ,
10: ਚੰਗਾ ਭਾਗਵਾਨੇ, ਮੈਂ ਗੁਰੂ ਨਾਨਕ ਨੂੰ ਮਿਲਣ ਚੱਲਿਆ।
12: ਮੈਂ ਅਤੇ ਬੱਚਿਆਂ ਨੇ ਇਹ ਕੁਝ ਮਿਠਾਈਆਂ ਬਣਾਈਆਂ ਹਨ, ਇਹ ਤੁਸੀਂ ਗੁਰੂ ਜੀ ਨੂੰ ਭੇਂਟਾ ਦੇ ਤੌਰ ਵਿੱਚ ਦੇ ਦੇਣਾ। ਸਾਡੇ ਕੋਲ ਦੇਣ ਲਈ ਜ਼ਿਆਦਾ ਕੁਝ ਤਾਂ ਨਹੀਂ ਹੈ, ਪਰ ਅਜਿਹੇ ਸੰਤ ਨੂੰ ਕੁਝ ਨਾ ਕੁਝ ਤਾਂ ਦੇਣਾ ਹੀ ਚਾਹੀਦਾ ਹੈ।
10: ਮੈਂ ਗੁਰੂ ਜੀ ਨੂੰ ਇਹ ਭੇਂਟਾ ਦੇ ਦਿਆਂਗਾ, ਤੂੰ ਫਿਕਰ ਨਾ ਕਰ।
11: ਗੁਰੂ ਜੀ ਨੂੰ ਮਿਲਣ ਜਾਣ ਵਾਲੇ ਰਸਤੇ ਵਿੱਚ ਉਸ ਨੇ ਸੜਕ ਤੇ ਖੜੀ ਇੱਕ ਔਰਤ ਵੇਖੀ।
13: ਨਾਨਾ, ਉਸ ਰਾਸਤੇ ਨਾ ਜਾ, ਇਧਰ ਆ ਮੇਰੇ ਕੋਲ ਆ ਜਾ, ਆਪਾਂ ਦੋਵਾਂ ਮਿਲ ਕੇ ਬਹੁਤ ਮਜ਼ੇ ਕਰਾਂਗੇ। ਆਪਾਂ ਜੂਆ ਖੇਡਣ ਜਾ ਕੇ ਤੇਰਾ ਸਾਰਾ ਪੈਸਾ ਲੁਟਾ ਸਕਦੇ ਆ। ਚੱਲ ਨਾ, ਤੂੰ ਮੈਨੂੰ ਥੋੜੀ ਸ਼ਰਾਬ ਹੀ ਖਰੀਦ ਕੇ ਦੇ ਸਕਦਾ।
10: ਵੈਸੇ ਇਹ ਸਭ ਸੁਣਨ ਵਿੱਚ ਕਿੰਨਾ ਮਜ਼ੇਦਾਰ ਲੱਗ ਰਿਹਾ ਹੈ,
9: ਪਰ ਮੈਂ ਤਾਂ ਉਸੇ ਹੀ ਰਸਤੇ ਤੇ ਚੱਲਿਆ ਗੁਰੂ ਜੀ ਦੇ ਵੱਲ।
13: ਕੀ ਸਿਗਰਟ ਪੀਣ ਦਾ ਮਨ ਹੈ? ਲੈ ਸਿਗਰਟ ਪੀ, ਤੇਰੀ ਪਤਨੀ ਨੂੰ ਇਹ ਕਦੇ ਵੀ ਪਤਾ ਨਹੀਂ ਚੱਲੇਗਾ ਕਿ ਤੂੰ ਮੇਰੇ ਨਾਲ ਹੈ।
10: ਠੀਕ ਹੈ, ਇਸ ਵਾਰ ਮੈਂ ਇਸ ਦੇ ਨਾਲ ਹੀ ਸਮਾਂ ਬਿਤਾਵਾਂਗਾ।
13: ਚਲੋ ਚਲੀਏ, ਮੈਂ ਚਾਹੁੰਦੀ ਹਾਂ ਕਿ ਤੂੰ ਮੈਨੂੰ ਬਹੁਤ ਕੁਝ ਖਰੀਦ ਕੇ ਦੇਵੇਂ।
11: ਤਾਂ ਉਸ ਬੁਰੇ ਦੋਸਤ ਨੇ ਘਰ ਵਿੱਚ ਬਣਾਈਆਂ ਮਿਠਾਈਆਂ ਗੁਰੂ ਜੀ ਨੂੰ ਨਹੀਂ ਦਿੱਤੀਆਂ ਜੋ ਉਸ ਨੇ ਵਾਅਦਾ ਕੀਤਾ ਸੀ। ਇਸ ਦੀ ਬਜਾਏ ਉਸ ਨੇ ਸ਼ਰਾਬ ਪੀਤੀ, ਸਿਗਰਟ ਪੀਤੀ ਅਤੇ ਆਪਣੇ ਪੈਸੇ ਦਾ ਜੂਆ ਖੇਡਿਆ। ਉਸ ਨੇ ਉਹਨਾਂ ਲੋਕਾਂ ਨਾਲ ਆਪਣਾ ਸਮਾਂ ਬਿਤਾਇਆ ਜੋ ਕੁਝ ਚੰਗਾ ਨਹੀਂ ਕਰਦੇ ਹੋਏ ਆਪਣੀ ਜ਼ਿੰਦਗੀ ਬਰਬਾਦ ਕਰਦੇ ਹਨ।
13: ਗੁਰੂ ਜੀ ਨਾਲ ਸਮਾਂ ਬਿਤਾਉਣਾ ਕਿਹੋ ਜਿਹਾ ਲੱਗਿਆ?
10: ਅੱਛਾ, ਉਹ ਗੁਰੂ ਜੀ, ਹਾਂ ਉਹ ਚੰਗਾ ਸੀ, ਬੜਾ ਹੀ ਅਨੰਤਮਈ ਸੀ ਤੇ ਬੜਾ ਹੀ ਚੰਗਾ ਸੀ।
13: ਕੀ ਉਹਨਾਂ ਨੇ ਸਾਰੀ ਭੇਟਾ ਸਵੀਕਾਰ ਕੀਤੀ?
10: ਭੇਟਾ? ਕਿਹੜੀ ਭੇਟਾ? ਅੱਛਾ, ਮਿਠਾਈਆਂ। ਹਾਂ, ਮਿਠਾਈਆਂ ਉਹਨਾਂ ਰੱਖ ਲਈਆਂ ਤੇ ਕਿਹਾ ਕਿ ਹਾਂ ਆਸ਼ੀਰਵਾਦ, ਹਾਂ ਕੁਝ ਦੇ ਕੁਝ ਬਹੁਤ ਆਸ਼ੀਰਵਾਦ। ਹਾਂ,
11: ਇਸ ਦੌਰਾਨ ਦੂਜੇ ਦੋਸਤ ਨੇ ਆਪਣਾ ਸਮਾਂ ਗੁਰੂ ਜੀ ਦੀ ਅਤੇ ਉਹਨਾਂ ਦੇ ਸੰਤ ਰੂਪੀ ਭਗਤਾਂ ਦੀ ਸੰਗਤ ਵਿੱਚ ਬਿਤਾਇਆ ਸੀ। ਹੇ ਗੁਰੂ ਜੀ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ, ਕਿਰਪਾ ਕਰਕੇ ਪੇਂਟਾ ਸਵੀਕਾਰ ਕਰੋ, ਇਸ ਦੀ ਵਰਤੋਂ ਗਰੀਬਾਂ ਦੀ ਸੇਵਾ ਲਈ ਕਰੋ। ਹੇ ਮਹਾਨ ਗੁਰੂ, ਮੈਂ ਤੁਹਾਡੀ ਸੇਵਾ ਵਿੱਚ ਸਦਾ ਹਾਜ਼ਰ ਹਾਂ, ਕਿਰਪਾ ਕਰਕੇ ਮੈਨੂੰ ਆਪਣੇ ਚਰਣਾਂ ਵਿੱਚ ਜਗ੍ਹਾ ਦਿਓ।
14: हर रोज ओ दोवें काम तो अपने घर वाल इकट्ठे तुर के जांदे अते फिर अपने अलग अलग राहां ते चले जांदे। एक गुरु जी कोल ओना दे वचन सुनन,
15: वाहे गुरु,
14: शब्द गाउन,
15: वाहे गुरु, वाहे गुरु,
14: दान करन अते साध संगत नाल समा बिताउण लई चला जांदा। अते दूजा दोस्त उस औरत कोल चला जांदा। उसने अपनी पत्नी अते बच्चियां नू झूठ बोलिया अते उनां दी पेटां दी दुरवरतों कीती। उसने उनां दा पैसा जुआ खेडन, उस औरत नाल शराब अते सिगरट पीण विच खर्च कर दिता। उसने अपना समा बुरी संगत विच बिताया, उनां नीवें लोकां नाल जो अपनी जिंदगी खराब करदे सन। एक कई दिनां तक हर रोज हुंदा रहा। आखर विच एक दोस्त ने कहा,
10: मेरी गल सुन, तू अपना सारा समा गुरु जी दे कोल चंगे काम करदे होए बिताउणा है, जदकि मैं अपनी पत्नी नू झूठ बोलदा हां अते मैं अपना सारा समा माड़े कमां विच बर्बाद करदा हां, पर फिर भी अपनियां जिंदगियां नहीं बदलियां। तू भी उही है जो पहला हुंदा सी अते मैं भी उही हां, ता फिर की फर्क पैंदा कि असी चंगा करिए जां माड़ा, अपनी जिंदगी तां उवें है जिवें पहला सी।
14: दूजे दोस्त ने कहा,
15: आओ आपा ये सवाल उस ईश्वर तो पुछिए, मैनू विश्वास है कि आपा नू सही उत्तर मिलेगा। कल नू मेरे गुरु जी दे मिलन तो बाद अते तेरे ओ सब कुछ करन तो बाद जो तू करदा है आपा एथे ही मिलदे हां, आपा इस रुख हेठा ही मिलांगे अते आपा नू जवाब अपने आप मिल जाएगा।
10: इंज ही करदे हां, मैं देखन ले उत्सुक हां कि की होण वाला है।
15: ठीक है मेरे दोस्त, हुण आपा कल ही मिलांगे।
14: अगले दिन ओ गुरु जी कोल गया अते संगत दी निघी गोद विच बह के उसने रूहानी वचन सुने अते गुरबाणी दा गायन कीता। दूजा दोस्त उसे ही औरत कोल दोबारा गया। ओ इंसान जो हमेशा माड़े काम करदा रहा तय हुए टिकाने ते पहला ही पहुंच गया।
10: की तू इत्थे है दोस्त? नहीं।
14: उन्हें इंतजार कीता, होर इंतजार कीता, अते जदों ओ इंतजार कर कर के अक गया ता उसने मिट्टी विच कुछ लकीरां खिचनियां शुरू कर दितियां। मिट्टी विचों उसनू सोने दा एक टुकड़ा मिलिया।
10: सोना?
14: उसने होर खोदिया, ओनू कुजा मिलिया। उसने सोचिया,
10: अज मेरा दिन चंगा है, हो सकदा है इत्थे होर भी सोना होवे।
14: पर उस कुजे दे अंदर सिर्फ कौड़ा सी।
10: कौड़ा? ओहो, ये ता बड़ा निराशाजनक है, पर शुक्र है मैनू एक सोने दा टुकड़ा ता मिलिया, चलो यही सही है।
14: फिर थोड़ा समा इंतजार करन तो बाद दूजा दोस्त गुरु जी दी संगत तो वापस आया।
15: ओ
14: लंगड़ा रहा सी।
15: आए मेरा पैर।
10: की हो गया तैनू?
15: मैं गुरु जी दी संगत तो होके वापस पैदल चल के आ रहा सी अते मैं तिलक गया ते मेरा पैर एक वड्डी कंडेदार झाड़ी ते पै गया। ओ मेरे पैर दे विच डूंगा खुब गई, माड़ी किस्मत आ मेरी। ओए
14: ओह दोवें ही बड़ी उलझन विच सन।
10: ऐस गल दी कोई समझ नहीं लग रही। असी उस ईश्वर तो पुछया कि साडे चंगे जा माड़े कर्मा नाल कोई फर्क पैंदा है अते की ए ओदा जवाब है, मैं बुरा कीता, मैनू सोना मिलिया, जद की तू चंगा कीता अते तैनू सट वज गई।
15: मैनू विश्वास है कि ईश्वर ने सही जवाब ही दिता होवेगा।
10: मैनू ए जवाब बिल्कुल भी समझ नहीं आया, इसदा की मतलब होया?
15: मैं भी मंदा हां कि मैनू भी इस दी समझ नहीं लगी। आपा नू गुरु जी कोल जाना चाहिदा है, ओ सानू एनू समझाण विच मदद करनगे।
14: अगले दिन ओह दोवें गुरु नानक देव जी कोल गए।
15: गुरु जी, मैं हर रोज तुहाडे कोल आउंदा हां अते मेरा दोस्त भी हर रोज अपने परिवार नू एही दसदा है कि ओह तुहाडे कोल आउंदा है, पर इस दी बजाए ओह उस औरत कोल जांदा है जिसने इस नू झांसे विच पाया ते गुमराह कीता होया है।
14: उसने सारी स्थिति बारे विस्तार नाल दसिया, किवें उहनां दोवां ने अपना अपना समा बिताया अते किवें उस नू सट वज गई अते उस दे दोस्त नू सोना लभ गया।
15: सो असी दोवें उलझण विच हां, तुसी इस दे राहें सानू की संदेशा देना चाहुंदे हो?
14: गुरु जी ने अपनी डूंगी दूरदर्शता नाल समझाया कि अपनी पिछली जिंदगी विच चंगा दोस्त एक लुटेरा सी
16: ਅਤੇ ਉਸ ਨੇ ਲੋਕਾਂ ਕੋਲੋਂ ਬਹੁਤ ਕੁਝ ਲੁੱਟਿਆ। ਉਸ ਨੇ ਬਹੁਤ ਸਾਰੇ ਝੂਠ ਬੋਲੇ ਅਤੇ ਬਹੁਤ ਮਾੜੇ ਕੰਮ ਵੀ ਕੀਤੇ। ਇਸ ਮੌਜੂਦਾ ਜ਼ਿੰਦਗੀ ਵਿੱਚ ਉਸ ਦੀ ਮੌਤ ਕੰਡਾ ਚੁੱਭਣ ਕਰਕੇ ਲਿਖੀ ਹੋਈ ਸੀ, ਪਰ ਉਸ ਨੇ ਬਹੁਤ ਪ੍ਰਗਤੀ ਕੀਤੀ ਅਤੇ ਆਪਣੇ ਸਮੇਂ ਦੀ ਵਰਤੋਂ ਚੰਗੇ ਤਰੀਕੇ ਨਾਲ ਕੀਤੀ ਅਤੇ ਆਪਣਾ ਮਨ ਉਸ ਈਸ਼ਵਰ ਦੇ ਪਵਿੱਤਰ ਨਾਮ ਨਾਲ ਸਾਫ਼ ਕਰ ਲਿਆ। ਉਹ ਪਵਿੱਤਰ ਸੰਗਤ ਵਿੱਚ ਰਚ ਮਿਚ ਗਿਆ ਅਤੇ ਆਪਣੇ ਬਹੁਤ ਸਾਰੇ ਮਾੜੇ ਕਰਮ ਧੋ ਲਏ। ਇਸ ਦੇ ਆਪਣੇ ਉੱਪਰ ਕੀਤੇ ਕਰਮਾਂ ਕਾਰਨ ਇਸ ਦੇ ਕਰਮ ਇਸ ਹੱਦ ਤੱਕ ਠੀਕ ਹੋ ਗਏ ਕਿ ਮਰਨ ਦੀ ਬਜਾਏ ਉਸ ਨੂੰ ਸਿਰਫ ਪੈਰ ਤੇ ਹੀ ਸੱਟ ਲੱਗੀ।
15: ਵਾਹਿਗੁਰੂ, ਗੁਰੂ ਜੀ ਮੈਂ ਤੁਹਾਡਾ ਧੰਨਵਾਦੀ ਹਾਂ। ਅਤੇ ਮੇਰਾ ਦੋਸਤ?
16: ਗੁਰੂ ਜੀ ਨੇ ਆਪਣੀ ਡੂੰਘੀ ਦੂਰਦਰਸ਼ਤਾ ਨਾਲ ਫੇਰ ਤੋਂ ਸਮਝਾਉਂਦੇ ਹੋਏ ਕਿਹਾ ਕਿ ਆਪਣੀ ਪੁਰਾਣੀ ਜ਼ਿੰਦਗੀ ਵਿੱਚ ਮਾੜਾ ਦੋਸਤ ਇੱਕ ਭਲਾ ਇਨਸਾਨ ਸੀ। ਉਹ ਦੂਜਿਆਂ ਨਾਲ ਆਪਣਾ ਸਭ ਕੁਝ ਸਾਂਝਾ ਕਰਦਾ ਸੀ। ਇੱਕ ਵਾਰ ਐਸ ਨੇ ਇੱਕ ਸੰਤ ਆਦਮੀ ਨੂੰ ਸੋਨੇ ਦਾ ਇੱਕ ਟੁਕੜਾ ਦਿੱਤਾ ਸੀ। ਉਸ ਸ਼ਰਧਾ ਅਤੇ ਸਾਫ਼ ਦਿਲੀ ਕਾਰਨ ਸੋਨੇ ਦਾ ਉਹ ਸਿੱਕਾ ਕਈ ਗੁਣਾ ਜ਼ਿਆਦਾ ਵੱਧ ਗਿਆ। ਉਸ ਨੂੰ ਇੱਕ ਪੂਰਾ ਸੋਨੇ ਦਾ ਕੁੱਜਾ ਮਿਲਣ ਵਾਲਾ ਸੀ, ਪਰ ਉਸ ਦੇ ਆਪਣੇ ਕਰਨੀ ਕਾਰਨ ਉਸ ਦੇ ਚੰਗੇ ਕਰਮ ਘੱਟ ਗਏ ਅਤੇ ਸੋਨਾ ਕੋਲੇ ਵਿੱਚ ਤਬਦੀਲ ਹੋ ਗਿਆ। ਉਸ ਨੂੰ ਸਿਰਫ ਉਹੀ ਇੱਕ ਸਿੱਕਾ ਪ੍ਰਾਪਤ ਹੋਇਆ ਜੋ ਉਸ ਨੇ ਪਹਿਲਾਂ ਦਿੱਤਾ ਸੀ। ਉਹਨਾਂ ਦੋਵਾਂ ਨੇ ਆਪਣੇ ਆਪ ਨੂੰ ਨਿਮਾਣਾ ਮਹਿਸੂਸ ਕੀਤਾ ਅਤੇ ਸ਼ੁਕਰ ਕਰਨ ਲਈ ਗੁਰੂ ਜੀ ਦੇ ਚਰਣਾਂ ਵਿੱਚ ਡਿੱਗ ਪਏ।
10: ਵਾਹਿਗੁਰੂ,
15: ਵਾਹਿਗੁਰੂ।
16: ਸਾਡੇ ਸਭ ਦੇ ਆਪਣੇ ਕਰਮ ਹੁੰਦੇ ਹਨ, ਕੋਈ ਚੰਗੀ ਜਾਂ ਮਾੜੀ ਕਿਸਮਤ ਨਹੀਂ ਹੁੰਦੀ। ਸਾਨੂੰ ਜੋ ਵੀ ਆਪਣੀ ਜ਼ਿੰਦਗੀ ਚ ਮਿਲਦਾ ਹੈ ਉਹ ਆਪਣੀ ਪਿਛਲੀ ਕਰਨੀ ਕਰਕੇ ਮਿਲਦਾ ਹੈ। ਆਪਣੀ ਕੀਮਤੀ ਜ਼ਿੰਦਗੀ ਨੂੰ ਬਰਬਾਦ ਨਾ ਕਰੋ। ਇਸ ਦੀ ਬਜਾਏ ਜਿੰਨਾ ਹੋ ਸਕੇ ਸੰਤ ਰੂਪੀ ਇਨਸਾਨਾਂ ਦੀ ਸੰਗਤ ਵਿੱਚ ਰਹੋ। ਜੇ ਤੁਹਾਡੇ ਮਾੜੇ ਕਰਮ ਹਨ ਤਾਂ ਤੁਹਾਡੀ ਕਿਸਮਤ ਮਾੜੀ ਹੋ ਜਾਵੇਗੀ। ਜੇ ਤੁਹਾਡੇ ਕਰਮ ਚੰਗੇ ਹਨ ਤਾਂ ਤੁਹਾਡੀ ਚੰਗੀ ਕਿਸਮਤ ਬਰਬਾਦ ਨਹੀਂ ਹੋਵੇਗੀ ਅਤੇ ਕੋਲੇ ਵਿੱਚ ਨਹੀਂ ਬਦਲੇਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ, ਸੁੱਖ ਦੁੱਖ ਪੂਰਬ ਜਨਮ ਕੇ ਕੀਏ। ਭਾਵ ਸੁੱਖ ਅਤੇ ਦਰਦ ਸਾਡੀ ਪੁਰਾਣੀ ਜ਼ਿੰਦਗੀ ਦੇ ਕੀਤੇ ਕਰਮਾਂ ਦੇ ਨਤੀਜੇ ਹਨ। ਸੋ ਜਾਣੇ ਜਿਨ ਦਾ ਤੈ ਦੀਏ। ਐਸ ਭੇਤ ਨੂੰ ਉਹੀ ਪਰਮਾਤਮਾ ਜਾਣਦਾ ਹੈ ਜਿਸ ਨੇ ਸਾਨੂੰ ਇਹ ਦੁੱਖ ਸੁੱਖ ਦਿੱਤੇ ਹਨ। ਕਿਸ ਕੋ ਦੋਸ ਦੇਹੇ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾਰਾ ਹੈ। ਹੇ ਪ੍ਰਾਣੀ, ਤੂੰ ਕਿਸ ਨੂੰ ਇਹ ਦੋਸ਼ ਦੇ ਸਕਦਾ ਹੈ? ਇਹ ਤਾਂ ਤੂੰ ਆਪਣੇ ਹੀ ਕੀਤੇ ਕਰਮਾਂ ਦਾ ਕਰੜਾ ਫਲ ਭੁਗਤ ਰਿਹਾ ਹੈ।
8: ਸਿੱਖ ਨੇਟ ਦੀ ਕਹਾਣੀਆਂ ਸਾਨੂੰ ਬਹੁਤ ਅੱਛੀ ਲੱਗਦੀਆਂ ਨੇ। ਮੈਂ ਅਗਲੀ ਕਹਾਣੀ ਸੁਣਨ ਲਈ ਬਹੁਤ ਉਤਸੁਕ ਹਾਂ।

0: Would you like to hear more stories like this one? Come to seeknet.com/stories.
1: ਸਿੱਖਨੈੱਟ ਦੀ ਕਹਾਣੀਆਂ ਵਿੱਚ ਤੁਹਾਡਾ ਸਵਾਗਤ ਹੈ। ਸਾਰੀਆਂ ਕਹਾਣੀਆਂ ਦਾ ਆਨੰਦ ਲੈਣ ਲਈ ਐਪ ਡਾਊਨਲੋਡ ਕਰੋ। ਮੇਰਾ ਨਾਂ ਹੁਨਰ ਕੌਰ ਹੈ ਤੇ ਮੈਂ 10 ਸਾਲ ਦੀ ਹਾਂ। ਮੈਂ ਹੁਸ਼ਿਆਰਪੁਰ ਚ ਰਹਿੰਦੀ ਹਾਂ। ਇਹ ਕਹਾਣੀ ਮੈਂ ਸਿੱਖਨੈੱਟ ਸਕ੍ਰਿਪਟ ਰਾਈਟਿੰਗ ਕੰਪੀਟੀਸ਼ਨ ਵਿੱਚ ਲਿਖੀ ਸੀ। ਮੈਨੂੰ ਸਿੱਖਨੈੱਟ ਦੀਆਂ ਸਾਰੀਆਂ ਕਹਾਣੀਆਂ ਬਹੁਤ ਚੰਗੀਆਂ ਲੱਗਦੀਆਂ ਨੇ। ਸਾਰੀਆਂ ਕਹਾਣੀਆਂ ਦਾ ਆਨੰਦ ਲੈਣ ਲਈ ਐਪ ਡਾਊਨਲੋਡ ਕਰੋ।
2: ਕੀ ਰੁੱਖ ਰਾਤੋ ਰਾਤ ਉੱਗ ਸਕਦੇ ਹਨ? ਭਵਿੱਖ ਵਿੱਚ ਲੋਕਾਂ ਨੇ ਕੁਦਰਤ ਨੂੰ ਪ੍ਰਦੂਸ਼ਿਤ ਕਰਕੇ ਸਾਡੀ ਧਰਤੀ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ। ਸ਼ਾਮ ਦੀਆਂ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ। ਜਿੱਥੇ ਕਿ ਪੀਣ ਵਾਲੇ ਪਾਣੀ ਦੀ ਘਾਟ ਕਰਕੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਲਈ ਇੱਕ ਵੱਡਾ ਖਤਰਾ ਬਣਿਆ ਹੋਇਆ ਹੈ, ਉੱਥੇ ਹੀ ਲਗਾਤਾਰ ਵੱਧ ਰਿਹਾ ਹਵਾ ਦਾ ਪ੍ਰਦੂਸ਼ਣ ਧਰਤੀ ਉੱਤੇ ਜ਼ਿੰਦਗੀ ਲਈ ਇੱਕ ਵੱਡਾ ਸੰਕਟ ਬਣ ਕੇ ਸਾਹਮਣੇ ਆ ਰਿਹਾ ਹੈ। ਆਮ ਤੌਰ ਤੇ ਮੀਂਹ ਹਵਾ ਨੂੰ ਸਾਫ਼ ਕਰਕੇ ਇਸ ਦੇ ਅਸਰ ਨੂੰ ਘਟਾ ਦਿੰਦਾ ਹੈ, ਪਰ ਇਸ ਸਾਲ ਅਸੀਂ ਪੂਰੇ ਸੰਸਾਰ ਵਿੱਚ ਸੋਕੇ ਦਾ ਸਾਹਮਣਾ ਕਰ ਰਹੇ ਹਾਂ। ਰੁੱਖ ਰਾਤੋ ਰਾਤ ਨਹੀਂ ਉੱਗਦੇ, ਹਾਲਾਂਕਿ ਮੌਸਮ ਨੂੰ ਸੁਵਾਰਨ ਵਿੱਚ ਇਹਨਾਂ ਦੇ ਸਕਾਰਾਤਮਕ ਪ੍ਰਭਾਵਾਂ ਬਾਰੇ ਸਭ ਜਾਣਦੇ ਹਨ। ਇਹ ਨਿਰੰਤਰ ਵੱਧ ਰਹੀ ਕੁਦਰਤੀ ਆਫ਼ਤ ਸਾਨੂੰ ਚੁਣੌਤੀ ਦਿੰਦੀ ਹੈ ਕਿ ਪਰ ਇੱਕ ਕੁੜੀ ਸੀ ਜੋ ਇਹ ਸਭ ਨੂੰ ਬਦਲ ਸਕਦੀ ਸੀ। ਇੱਕ ਛੋਟੇ ਸ਼ਹਿਰ ਦੀ ਇੱਕ ਸਿੱਖ ਕੁੜੀ ਸਿਮਰਨ ਧਰਤੀ ਬਾਰੇ ਬਹੁਤ ਚਿੰਤਤ ਮਹਿਸੂਸ ਕਰ ਰਹੀ ਸੀ। ਉਸ ਨੂੰ ਇਹ ਸਮੱਸਿਆਵਾਂ ਦੇ ਵਿੱਚ ਕਿਰਿਆ ਸੰਸਾਰ ਜਿਸ ਦਾ ਉਹ ਵੀ ਹਿੱਸਾ ਸੀ ਪਸੰਦ ਨਹੀਂ ਸੀ ਆਇਆ। ਨਹੀਂ, ਉਸ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ ਅਤੇ ਉਹ ਇਸ ਬਾਰੇ ਕੁਝ ਕਰਨਾ ਚਾਹੁੰਦੀ ਸੀ। ਅਗਲੀ ਸਵੇਰ ਉਹ ਗੁਰਦੁਆਰਾ ਸਾਹਿਬ ਗਈ ਅਤੇ ਸਿਮਰਨ ਕਰਨ ਲੱਗ ਪਈ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
2: ਜਲਦ ਹੀ ਉਹ ਇੱਕ ਸ਼ਾਂਤ ਅਵਸਥਾ ਵਿੱਚ ਪੁੱਜ ਗਈ। ਉਸ ਦੀਆਂ ਅੱਖਾਂ ਚੋਂ ਹੰਝੂ ਕੁਝ ਇਸ ਤਰ੍ਹਾਂ ਵਗਣ ਲੱਗੇ ਜਿਵੇਂ ਪਹਾੜਾਂ ਤੋਂ ਬਰਫ਼ ਦੇ ਗੋਲੇ ਡਿੱਗ ਰਹੇ ਹੋਣ। ਉਹ ਉਸੇ ਹੀ ਅਵਸਥਾ ਵਿੱਚ ਕਾਫ਼ੀ ਸਮੇਂ ਤੱਕ ਬੈਠੀ ਰਹੀ। ਅਚਾਨਕ ਉਸ ਦੇ ਸਾਹਮਣੇ ਅੱਖਾਂ ਨੂੰ ਚਕਾਚੌਂਧ ਕਰ ਦੇਣ ਵਾਲੀ ਇੱਕ ਰੋਸ਼ਨੀ ਪ੍ਰਗਟ ਹੋਈ ਅਤੇ ਜਲਦ ਹੀ ਸਿਮਰਨ ਆਪਣੇ ਸਾਹਮਣੇ ਇੱਕ ਚਿਲ ਮਿਲਾਉਂਦੀ ਹੋਈ ਰੋਸ਼ਨੀ ਦੀ ਗੇਂਦ ਨੂੰ ਚਮਕਦੇ ਹੋਏ ਦੇਖ ਪਾ ਰਹੀ ਸੀ। ਇੱਕ ਹਲਕੀ ਸਕੂਨਮਈ ਆਵਾਜ਼ ਨੇ ਖਾਮੋਸ਼ੀ ਨੂੰ ਤੋੜਿਆ।
3: ਕੀ ਹੋਇਆ ਬੇਟੀ, ਤੁਸੀਂ ਇੰਨਾ ਉਦਾਸ ਕਿਉਂ ਮਹਿਸੂਸ ਕਰ ਰਹੇ ਹੋ?
2: ਰੋਸ਼ਨੀ ਦੇ ਗੋਲੇ ਨੇ ਪੁੱਛਿਆ। ਸਿਮਰਨ ਨੇ ਸਮਝਾਇਆ,
1: ਵਾਹਿਗੁਰੂ ਜੀ, ਮੈਂ ਇਸ ਲਈ ਦੁਖੀ ਹਾਂ ਕਿ ਕੋਈ ਰੁੱਖ ਨਹੀਂ ਉੱਗ ਰਹੇ ਅਤੇ ਇਹ ਸਭ ਕੁਝ ਮਨੁੱਖਾਂ ਦੇ ਗਲਤ ਕੰਮਾਂ ਕਰਕੇ ਹੋ ਰਿਹਾ ਹੈ। ਸਾਡੀ ਇਸ ਪਿਆਰੀ ਧਰਤੀ ਮਾਂ ਤੇ ਹੁਣ ਕੁਝ ਹੀ ਰੁੱਖ ਬਚੇ ਹਨ। ਮੈਂ ਇਸ ਧਰਤੀ ਤੇ ਹੋਰ ਖੁਸ਼ੀਆਂ ਖੇੜੇ ਲੈ ਕੇ ਆਉਣਾ ਚਾਹੁੰਦੀ ਹਾਂ। ਵਾਹਿਗੁਰੂ ਜੀ, ਕਿਰਪਾ ਕਰਕੇ ਮੈਨੂੰ ਦੱਸੋ ਕਿ ਇਹੀ ਤਰੀਕਾ ਹੈ ਆਪਣੀ ਇਸ ਪਿਆਰੀ ਧਰਤੀ ਦਾ ਸਨਮਾਨ ਕਰਨ ਦਾ?
3: ਭਾਈ ਕਨ੍ਹਈਆ ਜੀ ਨੂੰ ਆਪਣਾ ਆਦਰਸ਼ ਬਣਾਓ ਅਤੇ ਪਿਆਰ ਆਪਣੇ ਆਪ ਉਪਜੇਗਾ।
2: ਸਿਮਰਨ ਨੂੰ ਐਵੇਂ ਲੱਗਿਆ ਜਿਵੇਂ ਉਹ ਸੱਚ ਦੀ ਮੌਜੂਦਗੀ ਵਿੱਚ ਹੋਵੇ, ਪਰ ਉਸ ਨੂੰ ਉਸ ਸੁਨੇਹੇ ਦੀ ਸਮਝ ਨਹੀਂ ਲੱਗੀ।
1: ਪਰ ਭਾਈ ਕਨ੍ਹਈਆ ਜੀ ਕੌਣ ਹਨ?
2: ਵਾਹਿਗੁਰੂ ਜੀ ਨੇ ਜਵਾਬ ਦਿੱਤਾ।
4: ਭਾਈ ਕਨ੍ਹਈਆ ਜੀ ਨੇ ਤੁਹਾਨੂੰ ਰਸਤਾ ਦਿਖਾ ਦਿੱਤਾ ਹੈ।
2: ਫਿਰ ਵਾਹਿਗੁਰੂ ਜੀ ਨੇ ਸਿਮਰਨ ਨੂੰ ਕੁਝ ਅਜਿਹਾ ਦਿਖਾਇਆ ਜੋ ਇਤਿਹਾਸ ਵਿੱਚ ਵਾਪਰਿਆ ਸੀ। ਉਸ ਨੇ ਦੇਖਿਆ ਕਿ ਉੱਥੇ ਇੱਕ ਬਹੁਤ ਹੀ ਸਮਰਪਿਤ ਸਿੱਖ ਸਨ ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੋਵਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ।
5: ਹੇ ਗੁਰੂ ਜੀ, ਮੈਂ ਤੁਹਾਡੇ ਚਰਨ ਕਮਲਾਂ 'ਚ ਆਪਣਾ ਸੀਸ ਨਿਭਾਉਂਦਾ ਹਾਂ। ਮੈਂ ਤੁਹਾਡੀਆਂ ਸਿੱਖਿਆਵਾਂ ਨੂੰ ਹਮੇਸ਼ਾ ਯਾਦ ਰੱਖਾਂਗਾ।
2: ਉਸ ਦਾ ਨਾਮ ਸੀ ਕਨ੍ਹਈਆ।
5: ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰੂ ਚੇਲਾ।
2: ਆਪਣੀ ਦ੍ਰਿਸ਼ਟੀ ਵਿੱਚ ਸਿਮਰਨ ਨੇ ਦੇਖਿਆ ਕਿ ਕਿਵੇਂ ਇੱਕ ਫੌਜ ਗੁਰੂ ਜੀ ਦੇ ਸ਼ਹਿਰ ਆਨੰਦਪੁਰ ਸਾਹਿਬ ਤੇ ਹਮਲਾ ਬੋਲ ਰਹੀ ਸੀ। ਉਸ ਨੇ ਦੇਖਿਆ ਕਿ ਜੰਗ ਦੀ ਉਸ ਹਫੜਾ ਦਫੜੀ ਵਿੱਚ ਭਾਈ ਕਨ੍ਹਈਆ ਜੀ ਜ਼ਖਮੀ ਸਿੱਖਾਂ ਨੂੰ ਪਾਣੀ ਪਿਆ ਰਹੇ ਸਨ। ਅਤੇ ਨਾਲ ਹੀ ਉਹਨਾਂ ਨੂੰ ਵੀ ਜਿਨ੍ਹਾਂ ਨੇ ਗੁਰੂ ਸਾਹਿਬ ਤੇ ਹਮਲਾ ਕੀਤਾ ਸੀ।
6: ਮੈਂ ਮਰ ਰਿਹਾ ਹਾਂ, ਮੈਨੂੰ ਪਾਣੀ ਦਿਓ, ਕਿਰਪਾ ਕਰਕੇ ਪਾਣੀ।
5: ਪਾਣੀ ਪੀਓ ਅਤੇ ਠੀਕ ਹੋ ਜਾਓ ਵੀਰ।
2: ਉਸ ਨੇ ਦੇਖਿਆ ਕਿ ਗੁਰੂ ਸਾਹਿਬ ਦੇ ਬਾਕੀ ਯੋਧੇ ਇਸ ਗੱਲ ਤੋਂ ਖੁਸ਼ ਨਹੀਂ ਸਨ ਕਿ ਭਾਈ ਕਨਹੱਈਆ ਜੀ ਦੁਸ਼ਮਣ ਸਿਪਾਹੀਆਂ ਦੀ ਵੀ ਮਦਦ ਕਰ ਰਹੇ ਸਨ। ਇਹ ਚੰਗਾ ਕੰਮ ਲੱਗਦਾ, ਪਰ ਆਪਣੇ ਕੋਲ ਜ਼ਿਆਦਾ ਪਾਣੀ ਨਹੀਂ ਹੈ। ਮੈਨੂੰ ਲੱਗਦਾ ਇਹਨਾਂ ਨੂੰ ਇਹ ਬੰਦ ਕਰ ਦੇਣਾ ਚਾਹੀਦਾ। ਜਦੋਂ ਭਾਈ ਕਨਹੱਈਆ ਜੀ ਗੁਰੂ ਸਾਹਿਬ ਦੇ ਸਨਮੁਖ ਸਨ ਤਾਂ ਉਹਨਾਂ ਨੇ ਇਹ ਸਭ ਦੇ ਸੱਚ ਹੋਣ ਬਾਰੇ ਪੁੱਛਿਆ ਕਿ ਉਹ ਸੱਚਮੁੱਚ ਦੁਸ਼ਮਣ ਦੀ ਮਦਦ ਕਰ ਰਹੇ ਸਨ, ਕੀ ਉਹ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਹੇ ਸਨ, ਕੀ ਇਹ ਸੱਚ ਹੈ। ਫਿਰ ਸਿਮਰਨ ਨੇ ਕੁਝ ਅਜਿਹਾ ਦੇਖਿਆ ਜਿਸ ਨਾਲ ਉਸ ਨੂੰ ਕੁਝ ਨਿਵੇਕਲਾ ਮਹਿਸੂਸ ਹੋਇਆ ਜੋ ਉਸ ਨੂੰ ਪਹਿਲਾਂ ਕਦੇ ਨਹੀਂ ਸੀ ਹੋਇਆ। ਉਸ ਨੇ ਇੱਕ ਸੰਤ ਦੇ ਦਿਲ ਨੂੰ ਮਹਿਸੂਸ ਕੀਤਾ।
5: ਜੀ ਹਾਂ ਗੁਰੂ ਸਾਹਿਬ, ਇਹ ਜੋ ਕਹਿ ਰਹੇ ਨੇ ਉਹ ਸੱਚ ਹੈ। ਜਦੋਂ ਮੈਂ ਕਿਸੇ ਨੂੰ ਵੀ ਦੇਖਦਾ ਹਾਂ, ਮੈਨੂੰ ਸਿਰਫ ਤੁਹਾਡਾ ਚਿਹਰਾ ਹੀ ਨਜ਼ਰ ਆਉਂਦਾ ਹੈ। ਮੈਨੂੰ ਸਾਰੀ ਮਨੁੱਖਤਾ ਵਿੱਚ ਸਿਰਫ ਰੱਬ ਹੀ ਦਿਸਦਾ ਹੈ। ਮੈਂ ਕਿਵੇਂ ਉਹਨਾਂ ਦੀ ਸੇਵਾ ਨਾ ਕਰਾਂ? ਮੈਂ ਤਾਂ ਸਿਰਫ ਤੁਹਾਡੀ ਸੇਵਾ ਹੀ ਕਰ ਰਿਹਾ ਹੁੰਦਾ ਹਾਂ ਗੁਰੂ ਸਾਹਿਬ।
2: ਗੁਰੂ ਸਾਹਿਬ ਦੇ ਇਸ ਸੰਤਮਈ ਮਨੁੱਖ ਨੂੰ ਸੁਣ ਕੇ ਸਿਮਰਨ ਦੀਆਂ ਅੱਖਾਂ ਚੋਂ ਹੰਝੂ ਵਗਣ ਲੱਗ ਪਏ। ਇਹ ਦੇਖਣਾ ਕਿੰਨਾ ਸੋਹਣਾ ਸੀ ਕਿ ਕਿਵੇਂ ਗੁਰੂ ਸਾਹਿਬ ਨੇ ਆਪਣੇ ਸੱਚੇ ਸਿੱਖ ਨਾਲ ਪਿਆਰ ਕੀਤਾ। ਗੁਰੂ ਜੀ ਨੇ ਹਾਮੀ ਭਰੀ। ਉਹਨਾਂ ਨੇ ਭਾਈ ਕਨਹੱਈਆ ਜੀ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਭਾਈ ਕਨਹੱਈਆ ਜੀ, ਤੁਸੀਂ ਜੋ ਕੀਤਾ ਬੜਾ ਹੀ ਚੰਗਾ ਕੀਤਾ। ਤੁਸੀਂ ਗੁਰਬਾਣੀ ਦੇ ਸੁਨੇਹੇ ਨੂੰ ਚੰਗੀ ਤਰ੍ਹਾਂ ਸਮਝਿਆ। ਅਤੇ ਗੁਰੂ ਜੀ ਨੇ ਭਾਈ ਕਨਹੱਈਆ ਜੀ ਨੂੰ ਇੱਕ ਦਵਾਈ ਵੀ ਦਿੱਤੀ ਅਤੇ ਕਿਹਾ ਕਿ ਤੁਸੀਂ ਇਸ ਦਵਾਈ ਦੀ ਮਦਦ ਨਾਲ ਜ਼ਖਮੀਆਂ ਦੀ ਸੇਵਾ ਕਰੋ।
5: ਮੈਂ ਤੁਹਾਡੇ ਤੋਂ ਬਲਿਹਾਰੇ ਜਾਂਦਾ ਹਾਂ ਗੁਰੂ ਜੀ, ਅਤੇ ਤੁਹਾਡੇ ਚਰਨ ਕਮਲਾਂ 'ਚ ਆਪਣਾ ਸੀਸ ਨਿਭਾਉਂਦਾ ਹਾਂ।
2: ਜਿਵੇਂ ਹੀ ਸਿਮਰਨ ਦੀ ਅੱਖ 'ਚੋਂ ਇੱਕ ਹੰਝੂ ਡਿੱਗਿਆ ਤਾਂ ਉਸ ਨੂੰ ਇਹ ਸਮਝ ਲੱਗੀ ਕਿ ਜਦੋਂ ਅਸੀਂ ਰੱਬ ਕੋਲ ਜਾਂਦੇ ਹਾਂ ਤਾਂ ਅਸੀਂ ਸਾਰਿਆਂ ਨੂੰ ਇੱਕ ਵਜੋਂ ਦੇਖਦੇ ਹਾਂ।
1: ਇਹ ਸਾਡੀ ਧਰਤੀ ਲਈ ਇੱਕ ਹੱਲ ਹੈ। ਸਾਨੂੰ ਇਹ ਸਮਝਣਾ ਪਵੇਗਾ ਅਤੇ ਸੱਚ ਦੇ ਨਾਲ ਅੱਗੇ ਵਧਣਾ ਪਵੇਗਾ ਕਿ ਅਸੀਂ ਸਾਰੇ ਇੱਕ ਹਾਂ।
2: ਫਿਰ ਇੱਕੋ ਦਮ ਬਿਨਾਂ ਕੋਈ ਕੋਸ਼ਿਸ਼ ਕੀਤੇ ਉਸ ਦੇ ਮੂੰਹੋਂ ਕੁਝ ਸ਼ਬਦ ਨਿਕਲੇ।
1: ਜਿਵੇਂ ਭਾਈ ਕਨਹੱਈਆ ਜੀ ਇੱਕ ਓੰਕਾਰ ਨੂੰ ਦੇਖਦੇ ਸਨ, ਉਵੇਂ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ। ਧੰਨ ਵਾਹਿਗੁਰੂ।
3: ਦੁਬਾਰਾ ਬੋਲੋ।
1: ਜਿਵੇਂ ਭਾਈ ਕਨਹੱਈਆ ਜੀ ਇੱਕ ਓੰਕਾਰ ਨੂੰ ਦੇਖਦੇ ਸਨ, ਉਵੇਂ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ। ਧੰਨ ਵਾਹਿਗੁਰੂ।
3: ਇਹੀ ਤੁਹਾਡਾ ਮੰਤਰ ਹੈ, ਇਸ ਨੂੰ ਦੁਹਰਾਉਂਦੇ ਹੋਏ ਬੀਜ ਬੀਜਦੇ ਰਹੋ। ਦੁਨੀਆਂ ਵਿੱਚ ਪਿਆਰ ਜ਼ਰੂਰ ਵਰਤੇਗਾ, ਸਭ ਕੁਝ ਠੀਕ ਹੋ ਜਾਵੇਗਾ।
2: ਇੱਕ ਵਾਰ ਫਿਰ ਰੋਸ਼ਨੀ ਚਮਕੀ। ਸਿਮਰਨ ਨੇ ਆਪਣੀਆਂ ਅੱਖਾਂ ਖੋਲੀਆਂ।
1: ਵਾਹ!
2: ਉਸ ਪਲ ਵਿੱਚ ਉਸ ਨੂੰ ਇਹ ਲੱਗਿਆ ਕਿ ਉਸ ਨੇ ਸੱਚ ਨੂੰ ਪਾ ਲਿਆ ਹੈ। ਬਾਅਦ ਵਿੱਚ ਉਸ ਨੇ ਇਸ ਨਵੇਂ ਮੰਤਰ ਬਾਰੇ ਸੋਚਿਆ ਅਤੇ ਉਸ ਨੂੰ ਪਤਾ ਸੀ ਕਿ ਉਸ ਨੇ ਕੀ ਕਰਨਾ ਹੈ। ਆਪਣੀਆਂ ਅੱਖਾਂ ਵਿੱਚ ਇੱਕ ਚਮਕ ਲੈ ਕੇ ਉਹ ਆਪਣੇ ਘਰ ਗਈ ਅਤੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਗੁਰਦੁਆਰੇ ਵਿੱਚ ਕੀ ਹੋਇਆ।
1: ਵਾਹ ਪੁੱਤਰ ਜੀ, ਤੁਹਾਨੂੰ ਸਿੱਧਾ ਰੱਬ ਜੀ ਕੋਲੋਂ ਮੰਤਰ ਮਿਲਿਆ ਹੈ।
5: ਤੁਸੀਂ ਗੁਰੂ ਸਾਹਿਬ ਦੇ ਕਿੰਨੇ ਪਿਆਰੇ ਬੱਚੇ ਹੋ।
1: ਫਿਰ ਵਾਹਿਗੁਰੂ ਜੀ ਨੇ ਕਿਹਾ ਕਿ ਪਿਆਰ ਜ਼ਰੂਰ ਉਪਜੇਗਾ, ਇਸ ਕਰਕੇ ਮੈਨੂੰ ਸਿਰਫ ਰੁੱਖ ਲਗਾਉਣੇ ਨੇ ਅਤੇ ਇਹ ਮਹਿਸੂਸ ਕਰਨਾ ਹੈ ਕਿ ਅਸੀਂ ਸਾਰੇ ਇੱਕ ਹਾਂ ਅਤੇ ਮੰਤਰ ਨੂੰ ਜਪਣਾ ਹੈ।
2: ਉਹ ਉਸੇ ਸਮੇਂ ਬਾਜ਼ਾਰ ਗਏ ਅਤੇ ਕੁਝ ਰੁੱਖਾਂ ਦੇ ਬੀਜ ਖਰੀਦ ਲਿਆਏ। ਫਿਰ ਉਹਨਾਂ ਨੂੰ ਬੀਜਣ ਲਈ ਉਹ ਘਰ ਵਾਪਸ ਆ ਗਏ। ਪੂਰਾ ਸਮਾਂ ਉਹ ਜਿੰਨਾ ਹੋ ਸਕਿਆ ਉਸ ਮੰਤਰ ਨੂੰ ਦੁਹਰਾਉਂਦੀ ਰਹੀ।
1: ਜਿਵੇਂ ਭਾਈ ਕਨਹੱਈਆ ਜੀ ਇੱਕ ਓੰਕਾਰ ਨੂੰ ਦੇਖਦੇ ਸਨ, ਉਵੇਂ ਹੀ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ। ਧੰਨ ਵਾਹਿਗੁਰੂ। ਜਿਵੇਂ ਭਾਈ ਕਨਹੱਈਆ ਜੀ ਇੱਕ ਓੰਕਾਰ ਨੂੰ ਦੇਖਦੇ ਸਨ, ਉਵੇਂ ਹੀ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ।
2: ਸਿਮਰਨ ਇੱਕ ਲੰਮੇ ਸਮੇਂ ਤੋਂ ਬਾਅਦ ਬਿਨਾਂ ਕਿਸੇ ਚਿੰਤਾ ਤੋਂ ਆਰਾਮ ਨਾਲ ਸੁੱਤੀ। ਉਸ ਨੂੰ ਪਤਾ ਸੀ ਕਿ ਸਭ ਕੁਝ ਆਪਣੇ ਆਪ ਠੀਕ ਹੋ ਜਾਵੇਗਾ। ਅਗਲੇ ਦਿਨ ਪੂਰਾ ਪਰਿਵਾਰ ਆਪਣੇ ਬਗੀਚੇ ਵਿੱਚ ਕੁਝ ਬਹੁਤ ਵੱਡੇ ਰੁੱਖ ਉੱਗੇ ਦੇਖ ਕੇ ਬੜਾ ਹੈਰਾਨ ਹੋਇਆ।
5: ਹੈ ਇਹ ਕੀ? ਇਹ ਰੁੱਖ ਕਿੱਥੋਂ ਆ ਗਏ?
1: हे वाहिगुरु, की ए ओही बीज ने जो असी बीजे सन?
2: ए चमत्कार सी रातो रात रुख किवें उग सकदे हन?
5: ए नहीं हो सकता, असी कल ही ताजे बीज बीजे सन।
1: वाह, ए ता गुरु जी दा आशीर्वाद है।
2: ए खबर अग दी तरह हर पासे फैल गई अते जल्द ही सिमरन दे करनू टीवी दे पत्रकारा ने चारे पासों घेर लिया। सिमरन टीवी ते सी अते रिपोर्टरा नाल गल करके पूरी दुनिया नू इस बेहतरीन कहानी बारे दस रही सी।
7: सिमरन जी, तुसी ए दसो कि तुसी उना लोका नू की कहना चाहोगे जो इस गल ते शक करदे हन कि ए रुख रातो रात नहीं उगे?
1: इस नाल कोई फर्क नहीं पैंदा कि तुसी मेरे ते विश्वास करदे हो जां नहीं। एक बार जदों असी सच देख लवांगे ते सारियां समस्यावां अपने आप हल हो जाणगियां। इस विच असी सारे इकट्ठे हां, सारे लोग, जानवर अते पौधे, धरती दा हरेक जीव अते इकट्ठे मिलके असी एक सुनहरा भविख सिर जांगे। सानू भाई कन्हैया जी नू अपना आदर्श वजो देखना चाहिदा है।
2: तां दुनिया दे हरेक कोने विच लोकां ने खुद इस नू अजमाया। उन्हां ने भाई कन्हैया जी नू याद कीता अते वख-वख थावां ते बीज बीजने शुरू कीते, पर ए चमत्कार आउण वाले हालातां दा इक छोटा जिहा हिस्सा ही सी। सिमरन वल्लों शुरुआत विच बीजे गए रुखां दे खास बीज मिट्टी अते पानी राही होर रुखां नाल जुड़ गए। उन्हां दीआं जड़ां इक दूजे तक पुज गईआं अते जल्द ही दुनिया भर विच संघणे जंगल उगणे शुरू हो गए।
8: As bhai Kanhaiya sees ek onkar, so do I see the one and all. Dhan Waheguru.
9: Jidda bhai Kanhaiya ji samjhan ek onkar, ohi nazar nal dekha main saryan nu iksar.
10: Zheng ru bhai Kanhaiya kan dao ek onkar yang, wai kan dao liben, dhan Waheguru.
11: Como bhai Kanhaiya ve a ek onkar, yo también veo al uno en todos. Dhan Waheguru.
12: Como bhai Kanhaiya puat, Ikongkar, je vois aussi le unentu dan wahiguru.
2: दुनिया भर विच लोकां वल्लों कीते जा रहे सिमरन दी संयुक्त शक्ति दे नाल एह खास बीज जल्द ही उग गए अते बंजर जमीनां भी खूबसूरत संघणे जंगलां विच तब्दील हो गईआं। एक महीने दे समय अंदर सिमरन बाहर गई अते उस ने एक बेहतरीन नजारा देखिया। उस ने अपने उपर आकाश विच दर्जना ही काले बदल वेखे। उस दे चेहरे ते एक बहुत वड्डी मुस्कुराहट सी अते उस दियां पूरियां अखां खुशी नाल चमक रहियां सन।
1: रुख मीनू लेके आ रहे हन, ए काम कर रहा है।
2: कुछ मिंटां बाद सिमरन खुशी नाल मीं विच नचण लग पई। पानी दियां बूंदां विच उछलदी हुई अते गोल गोल घूमदी हुई।
1: ए काम कर रहा है।
2: जिवें जिवें दिन बीतते गए दुनिया विच होर रुख उगदे रहे अते सारे पासे सब कुछ फिर हरा भरा हो गया। लोग खुश अते आनंददायक हो गए अते इस सब लई उस एक रब वाहिगुरु जी दा बहुत धन्नवाद है।
13: ਇਹ ਤਾਂ ਬਹੁਤ ਹੀ ਸਿੱਖਿਆ ਪ੍ਰਦ ਕਹਾਣੀ ਸੀ। ਅਜਿਹੀ ਹੋਰ ਕਹਾਣੀਆਂ ਵਾਸਤੇ ਸਿੱਖਨੈਟ ਦਾ ਐਪ ਡਾਊਨਲੋਡ ਕਰੋ।

0: ਕੀ ਤੁਸੀਂ ਕਦੇ ਸੋਚਿਆ ਹੈ ਕਿ ਗੁਰਬਾਣੀ ਤੁਹਾਡੇ ਲਈ ਕੀ ਕਰ ਰਹੀ ਹੈ? ਇਸ ਕਹਾਣੀ ਵਿੱਚ ਸ੍ਰੀ ਗੁਰੂ ਹਰਰਾਏ ਸਾਹਿਬ ਸਾਨੂੰ ਸਿਖਾਉਂਦੇ ਹਨ ਕਿ ਗੁਰਬਾਣੀ ਸਾਡੀ ਰੂਹ ਵਿੱਚ ਕਿਵੇਂ ਵਸਦੀ ਹੈ। ਇਸ ਦਾ ਬਹੁਤ ਮਹੱਤਵ ਹੈ। ਆਓ ਆਪਾਂ ਸਾਖੀ ਨਾਲ ਇਸ ਦੀ ਸ਼ੁਰੂਆਤ ਕਰੀਏ। ਕੀ ਤੁਹਾਨੂੰ ਯਾਦ ਹੈ ਕਿ ਅਸੀਂ ਸ੍ਰੀ ਗੁਰੂ ਹਰਰਾਏ ਜੀ ਬਾਰੇ ਕੀ ਸਿੱਖਿਆ ਸੀ?
1: ਗੁਰੂ ਜੀ ਨਿਮਰ ਹਨ, ਗੁਰੂ ਜੀ ਪ੍ਰੇਮ ਦੇ ਸਾਗਰ ਹਨ।
0: ਵਧੀਆ, ਬਹੁਤ ਵਧੀਆ। ਹੁਣ ਕੀ ਤੁਸੀਂ ਗੁਰੂ ਜੀ ਬਾਰੇ ਹੋਰ ਵੀ ਜਾਣਨਾ ਚਾਹੁੰਦੇ ਹੋ?
1: ਹਾਂਜੀ ਹਾਂਜੀ, ਜ਼ਰੂਰ।
0: ਠੀਕ ਹੈ, ਆਓ ਹੁਣ ਆਪਾਂ ਗੁਰੂ ਜੀ ਬਾਰੇ ਹੋਰ ਜਾਣੀਏ। ਸਿੱਧੇ ਬੈਠ ਜਾਓ, ਆਪਣੀਆਂ ਅੱਖਾਂ ਨੂੰ ਬੰਦ ਕਰ ਲਓ ਅਤੇ ਮੇਰੇ ਨਾਲ ਜਪੋ।
2: ਇਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ।
0: ਆਪਣੇ ਆਪ ਨੂੰ ਗੁਰੂ ਸਾਹਿਬ ਨਾਲ ਇਕਮਿਕ ਕਰੋ। ਧਰਤੀ ਦੇ ਸਾਰੇ ਜੀਵਾਂ ਲਈ ਆਪਣੇ ਦਿਲ ਵਿੱਚ ਪਿਆਰ ਰੱਖਦੇ ਹੋਏ ਜਪੋ।
2: ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ।
0: ਤੁਸੀਂ ਹੁਣ ਕਿਵੇਂ ਮਹਿਸੂਸ ਕਰ ਰਹੇ ਹੋ?
1: ਮੈਂ ਬਹੁਤ ਸਹਿਜ ਮਹਿਸੂਸ ਕਰ ਰਹੀ ਹਾਂ, ਜ਼ਿਆਦਾ ਖੁਸ਼, ਸ਼ਾਂਤ।
0: ਤੁਹਾਨੂੰ ਪਤਾ ਕਿ ਆਪਾਂ ਕਿਸ ਸ਼ਬਦ ਦਾ ਜਾਪ ਕੀਤਾ?

0: ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਕੁਝ ਸਿੱਖਾਂ ਨੇ ਇਹੀ ਸਵਾਲ ਪੁੱਛਿਆ।
1: ਗੁਰੂ ਸਾਹਿਬ, ਮਹਾਰਾਜ ਸਾਡਾ ਇੱਕ ਸਵਾਲ ਹੈ।
0: ਅਤੇ ਗੁਰੂ ਜੀ ਨੇ ਉਹਨਾਂ ਦਾ ਸਵਾਲ ਸੁਣਿਆ।
1: ਅਸੀਂ ਬਹੁਤ ਸਤਿਕਾਰ ਨਾਲ ਗੁਰਬਾਣੀ ਦਾ ਜਾਪ ਕਰਦੇ ਹਾਂ ਅਤੇ ਅਸੀਂ ਹਰ ਵੇਲੇ ਹੀ ਜਾਪ ਕਰਦੇ ਰਹਿੰਦੇ ਹਾਂ, ਪਰ ਕਦੇ ਕਦੇ ਸਾਨੂੰ ਅਰਥ ਸਮਝ ਨਹੀਂ ਆਉਂਦੇ ਕਿ ਅਸੀਂ ਕੀ ਜਾਪ ਕਰ ਰਹੇ ਹਾਂ। ਤੇ ਜੇਕਰ ਸਾਨੂੰ ਬਾਣੀ ਸਮਝ ਨਾ ਆਵੇ ਤਾਂ ਕੀ ਜਾਪ ਕਰਨ ਦਾ ਫਾਇਦਾ ਹੈ?
0: ਗੁਰੂ ਜੀ ਨੇ ਉਹਨਾਂ ਦੇ ਸਵਾਲ ਦਾ ਉਸ ਸਮੇਂ ਉੱਤਰ ਨਹੀਂ ਦਿੱਤਾ ਤੇ ਗੁਰੂ ਜੀ ਸਿਰਫ ਮੁਸਕੁਰਾਏ। ਗੁਰੂ ਜੀ ਨੇ ਸਹੀ ਸਮੇਂ ਦਾ ਇੰਤਜ਼ਾਰ ਕੀਤਾ ਤਾਂ ਕਿ ਉਹ ਉਹਨਾਂ ਨੂੰ ਉੱਤਰ ਦੇਣ ਦੀ ਬਜਾਏ ਅਨੁਭਵ ਦੁਆਰਾ ਸਿਖਾਉਣ। ਗੁਰੂ ਜੀ ਹਮੇਸ਼ਾ ਸਾਨੂੰ ਅਨੁਭਵ ਤੋਂ ਹੀ ਸਿਖਾਉਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਕੁਝ ਦਿਨ ਤੱਕ ਇੰਤਜ਼ਾਰ ਕੀਤਾ ਤੇ ਇੱਕ ਦਿਨ ਗੁਰੂ ਸਾਹਿਬ ਉਹਨਾਂ ਨਾਲ ਘੋੜੇ ਤੇ ਸਵਾਰ ਹੋ ਕੇ ਜਾ ਰਹੇ ਸਨ। ਗੁਰੂ ਸਾਹਿਬ ਨੇ ਸਿੰਘਾਂ ਨੂੰ ਰੁਕਣ ਲਈ ਕਿਹਾ ਅਤੇ ਪੁੱਛਿਆ, ਕੀ ਤੁਸੀਂ ਉਸ ਮਿੱਟੀ ਦੇ ਘੜੇ ਨੂੰ ਦੇਖ ਰਹੇ ਹੋ?
1: ਉਹ ਜੋ ਜ਼ਮੀਨ ਤੇ ਟੁੱਟਿਆ ਹੋਇਆ ਹੈ?
2: ਜੀ ਗੁਰੂ ਜੀ, ਦਿਖ ਰਿਹਾ ਹੈ।
0: ਗੁਰੂ ਜੀ ਨੇ ਉਹਨਾਂ ਨੂੰ ਕਿਹਾ, ਉਸ ਘੜੇ ਦਾ ਇੱਕ ਟੁਕੜਾ ਲਿਆਓ। ਅਤੇ ਉਹਨਾਂ ਵਿੱਚੋਂ ਇੱਕ ਸਿੱਖ ਉੱਤਰ ਗਿਆ ਤੇ ਟੁਕੜਾ ਚੁੱਕ ਲਿਆਇਆ।
2: ਗੁਰੂ ਜੀ, ਇਹ ਹੈ ਜੀ।
0: ਇਸ ਘੜੇ ਵਿੱਚ ਘਿਓ ਸੀ, ਕਿਉਂਕਿ ਇਹ ਧੁੱਪ ਵਿੱਚ ਪਿਆ ਹੋਇਆ ਸੀ, ਇਸ ਕਰਕੇ ਧੁੱਪ ਨਾਲ ਘਿਓ ਪਿੰਗਲ ਰਿਹਾ ਸੀ। ਅਤੇ ਘੜੇ ਦੇ ਅੰਦਰੋਂ ਪਿੰਗਲ ਕੇ ਇੱਕ ਲਕੀਰ ਬਣਾ ਕੇ ਮਿੱਟੀ 'ਚ ਸਮਾ ਰਿਹਾ ਸੀ।
1: ਸ਼੍ਰੀ ਗੁਰੂ ਹਰਿਰਾਏ ਸਾਹਿਬ ਨੇ ਸਮਝਾਇਆ, ਗੁਰਬਾਣੀ ਸਿਮਰਨ ਦੇ ਨਾਲ ਇਸੇ ਤਰ੍ਹਾਂ ਹੁੰਦਾ ਹੈ। ਭਾਵੇਂ ਸਾਨੂੰ ਗੁਰੂ ਦੇ ਸ਼ਬਦ ਸਮਝ ਨਹੀਂ ਆਉਂਦੇ, ਪਰ ਜੇਕਰ ਅਸੀਂ ਭਗਤੀ ਭਾਵ ਨਾਲ ਜਪਦੇ ਹਾਂ ਤਾਂ ਇਹ ਮਨ ਵਿੱਚ ਵਸ ਜਾਂਦੇ ਨੇ, ਬਿਲਕੁਲ ਇਸ ਤਰ੍ਹਾਂ ਜਿਸ ਤਰ੍ਹਾਂ ਘੜੇ ਨੂੰ ਘਿਓ ਚਿਪਕ ਜਾਂਦਾ ਹੈ। ਤੇ ਜਿਸ ਦਿਨ ਗਿਆਨ ਦੀ ਰੋਸ਼ਨੀ ਸਾਡੇ ਮਨ ਵਿੱਚ ਪੈਦਾ ਹੁੰਦੀ ਹੈ ਤਾਂ ਸ਼ਬਦ ਇਸ ਪਿੰਗਲੇ ਹੋਏ ਘਿਓ ਦੀ ਤਰ੍ਹਾਂ ਸਾਡੇ ਮਨ ਵਿੱਚ ਸਮਾ ਕੇ ਗਿਆਨ ਪੈਦਾ ਕਰਦੇ ਹਨ।
2: ਮੈਂ ਉਸ ਗਿਆਨ ਦੀ ਉਡੀਕ ਕਰ ਰਿਹਾ, ਉਹ ਭਾਗਾਂ ਵਾਲਾ ਦਿਨ ਹੋਵੇਗਾ।
0: ਫਿਰ ਗੁਰੂ ਜੀ ਨੇ ਉਪਦੇਸ਼ ਦਿੱਤਾ, ਭਾਵੇਂ ਅਸੀਂ ਇਸ ਨੂੰ ਨਾ ਸਮਝੀਏ, ਪਰ ਗੁਰਬਾਣੀ ਸਾਡੀ ਮੁਕਤੀ ਦਾ ਰਾਹ ਹੈ।
2: ਵਾਹ ਜੀ ਵਾਹ, ਵਾਹਿਗੁਰੂ।
0: ਦੇਖੋ ਕਿਵੇਂ ਗੁਰੂ ਸਾਹਿਬ ਸਾਨੂੰ ਕਿੰਨੇ ਸੁੰਦਰ ਢੰਗ ਨਾਲ ਸਮਝਾਉਂਦੇ ਹਨ।
1: ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ, ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ, ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ।
3: ਅਸੀਂ ਵੀ ਇਹਨਾਂ ਨੂੰ ਆਪਣੇ ਮਨ ਵਿੱਚ ਮਹਿਸੂਸ ਕਰ ਸਕੀਏ,
0: ਅਸੀਂ ਵੀ ਤੁਹਾਡੇ ਵਿੱਚ ਸਮਾ ਸਕੀਏ। ਜਪੋ, ਪਿਆਰ ਅਤੇ ਸਤਿਕਾਰ ਨਾਲ ਧਿਆਨ ਕਰੋ।
4: ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ।